ਧੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਨੇ ਉੱਟਿਆ ਦੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ

ਅੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਆਂ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਧੋਤੀ ਟਿੱਕਾ ਤੇ ਜਮਲੀ ਧਮਲੀ ਚਾ ਖਾਈ ਅੰਦਰ ਪੂਜਾ ਪੜਿਕ ਤੇ ਬਾ ਸੰਜਮ ਤੁਰ ਕਾ ਭਾਈ ਛੋੜ।

0: ਸੁਣਾਈਆਂ ਕਾਰ ਹੁਕਮ।
1: ਹੁਣ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੇਰੀ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜ ਰਹੇ ਨੇ। ਥੋੜੀ ਦੇਰ ਬਾਅਦ ਸੁਣੋਗੇ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਰਾਹੀਂ।
2: ਨਮਸਕਾਰ, आकाशवाणी समाचार के साथ मैं मुकेश कुमार मल। नेपाल में आई विनाशकारी बाढ़ में मृतकों की संख्या बढ़कर 389 हो गई है। प्रशासन हजारों लापता लोगों को खोजने के लिए तेजी से काम कर रहा है। तिब्बत और नेपाल के अधिकारियों ने बताया है कि अभी 1500

0: નમસ્કાર, એ આકાશવાણી એ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਦੱਖਣ ਪੱਛਮੀ ਚੀਨ ਦੇ ਸਿਚੁਆਨ ਸੂਬੇ ਵਿਚ ਅੱਜ 5.1 ਤੀਬਰਤਾ ਦੇ ਭੂਚਾਲ ਤੋਂ ਬਾਅਦ ਨੇਪਾਲ ਵਿਚ ਹੜ੍ਹ ਦੀ ਤਾਜ਼ਾ ਚੇਤਾਵਨੀ ਜਾਰੀ ਕੀਤੀ ਗਈ। ਭਾਰਤ ਵੱਲੋਂ ਨੇਪਾਲ ਚ ਫਸੇ ਭਾਰਤੀਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਤੇਜ਼। ਸਰਕਾਰ ਨੇ ਭਾਖੜਾ ਨੰਗਲ ਡੈਮ ਦੀ ਕੰਧ 1.77 ਇੰਚ ਝੁਕੀ ਹੋਣ ਦੇ ਸੋਸ਼ਲ ਮੀਡੀਆ ਤੇ ਚੱਲ ਰਹੇ ਇਕ ਜਾਲੀ ਵੀਡੀਓ ਦਾ ਖੰਡਨ ਕੀਤੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਿਸਾਨ ਚੌਪਾਲ ਵਿਚ ਹਿੱਸਾ ਲੈਣ ਤੇ ਰੱਖੜੀ ਦੇ ਮੌਕੇ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੰਜਾਬ ਵਿਚ। ਪਿਆਜ਼ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਪਿਆਜ਼ ਨੂੰ ਸੜਕੀ ਆਵਾਜਾਈ ਰਾਹੀਂ ਪੰਜਾਬ ਤੇ ਚੰਡੀਗੜ੍ਹ ਸਮੇਤ ਭਾਰਤ ਦੇ ਹੋਰਨਾਂ ਸਥਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਭਾਰਤ ਦੇ ਦੋਹਰੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ 2026 ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਨੇਪਾਲ ਤਿੱਬਤ ਵਿਚ ਤਬਾਹਕੁਨ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 469 ਹੋ ਗਈ ਏ, ਜਦੋਂ ਕਿ ਸਰਹੱਦ ਦੇ ਦੋਵੇਂ ਪਾਸੇ 1545 ਲੋਕ ਲਾਪਤਾ ਨੇ। ਬਚਾਅ ਟੀਮਾਂ ਦਰਿਆ ਦੇ ਕਿਨਾਰਿਆਂ ਤੇ ਅਲੱਗ ਥਲੱਗ ਵਸੋਂ ਵਿਚ ਬਚੇ ਲੋਕਾਂ ਦੀ ਭਾਲ ਕਰ ਰਹੀਆਂ ਨੇ ਤੇ ਹੇਠਾਂ ਰੁੜਕੀਆਂ ਲਾਸ਼ਾਂ ਨੂੰ ਬਾਹਰ ਕੱਢ ਰਹੀਆਂ ਨੇ। ਹਾਲਾਂਕਿ ਭੋਟੇ ਕੋਸ਼ੀ ਦਰਿਆ ਦੇ ਸਰੋਤ ਦੇ ਨੇੜੇ ਇਕ ਨਵੀਂ ਬਣੀ ਬੈਰੀਅਰ ਝੀਲ ਬਾਰੇ ਚਿੰਤਾਵਾਂ ਬਰਕਰਾਰ ਨੇ। ਅਧਿਕਾਰੀਆਂ ਨੂੰ ਡਰ ਏ ਕਿ ਪਹਾੜ ਕਾਰਨ ਹੋਰ ਪਾਣੀ ਆ ਸਕਦੈ, ਜਿਸ ਨਾਲ ਆਫ਼ਤ ਹੋਰ ਵਿਗੜ ਸਕਦੀ ਏ ਤੇ ਬਚਾਅ ਕਾਰਜਾਂ ਵਿਚ ਰੁਕਾਵਟ ਆ ਸਕਦੀ ਏ। ਨੇਪਾਲੀ ਸੁਰੱਖਿਆ ਮੁਲਾਜ਼ਮਾਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਤੋਂ 800 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਏ। ਇਸ ਦੌਰਾਨ ਦੱਖਣ ਪੱਛਮੀ ਚੀਨ ਦੇ ਸਿਚੁਆਨ ਸੂਬੇ ਵਿਚ ਅੱਜ 5.1 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਨੇਪਾਲ ਵਿਚ ਹੜ੍ਹ ਦੀ ਤਾਜ਼ਾ ਚੇਤਾਵਨੀ ਜਾਰੀ ਕੀਤੀ ਗਈ। ਅਧਿਕਾਰੀਆਂ ਨੇ ਦਰਿਆ ਦੇ ਪੱਧਰ ਦੇ ਵਧਣ ਦੇ ਡਰ ਤੋਂ ਤ੍ਰਿਸ਼ੂਲੀ ਇਲਾਕੇ ਨੂੰ ਖਾਲੀ ਕਰਾਉਣ ਦੇ ਆਦੇਸ਼ ਦਿੱਤੇ। ਨੇਪਾਲ ਪੁਲਿਸ ਨੇ ਕਿਹਾ ਕਿ ਤਿੱਬਤ ਵਾਲੇ ਪਾਸੇ ਇਕ ਪਾਣੀ ਦਾ ਬੰਨ ਫੇਰ ਫਟ ਗਿਆ ਤੇ ਨਿਵਾਸੀਆਂ, ਸੁਰੱਖਿਆ ਮੁਲਾਜ਼ਮਾਂ ਅਤੇ ਬਚਾਅ ਵਰਕਰਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਏ। ਤ੍ਰਿਸ਼ੂਲੀ ਅਤੇ ਰਸੋਆ ਵਿਚਕਾਰ ਸੜਕ ਨਿਰਮਾਣ ਨੂੰ ਵੀ ਮੁਅੱਤਲ ਕਰ ਦਿੱਤਾ ਗਿਐ। ਪਾਣੀ ਦਾ ਪੱਧਰ ਵਧਣ ਕਾਰਨ ਭਾਰੀ ਮਸ਼ੀਨਰੀ ਵਾਪਸ ਲੈ ਲਈ ਗਈ ਏ। ਭਾਰਤ ਨੇ ਇਕ ਵੱਡਾ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੈ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਨੇਪਾਲ ਵਿਚ 290 ਭਾਰਤੀ ਨਾਗਰਿਕ ਸੰਪਰਕ ਤੋਂ ਬਾਹਰ ਨੇ, ਉਨ੍ਹਾਂ ਨੂੰ ਲੱਭਣ ਅਤੇ ਉਨ੍ਹਾਂ ਦੇ ਬਚਾਅ ਲਈ ਤਾਲਮੇਲ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਨੇ। ਹੁਣ ਤੱਕ ਭਾਰਤ ਨੇ 84 ਨਾਗਰਿਕਾਂ ਨੂੰ ਬਚਾਇਆ, ਜਿਨ੍ਹਾਂ ਵਿਚ ਤ੍ਰਿਸ਼ੂਲੀ ਵਨ ਪਣ ਬਿਜਲੀ ਪ੍ਰੋਜੈਕਟ ਦੇ 63 ਮੁਲਾਜ਼ਮ ਅਤੇ ਤਮਿਲਨਾਡੂ ਦੇ 21 ਲੋਕ ਸ਼ਾਮਲ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹੈ ਕਿ ਮੰਤਰਾਲਾ, ਨੇਪਾਲ ਸਰਕਾਰ, ਹੋਰ ਮੰਤਰਾਲਿਆਂ, ਰਾਜ ਸਰਕਾਰਾਂ, ਟੂਰ ਆਪਰੇਟਰਾਂ ਅਤੇ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹੈ। ਲੋਕਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਕੱਢਣ ਦੇ ਯਤਨਾਂ ਵਿਚ ਸਹਾਇਤਾ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਵੀ ਕਾਇਮ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀ ਪੂਰੀ ਮਾਨਵਤਾਵਾਦੀ ਸਹਾਇਤਾ ਦਾ ਭਰੋਸਾ ਦਿੱਤਾ। ਇਸ ਦੌਰਾਨ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹੈ ਕਿ ਭਾਰਤ ਨੇ ਨੇਪਾਲ ਵਿਚ ਬਚਾਅ ਅਤੇ ਰਾਹਤ ਕਾਰਜਾਂ ਵਿਚ ਸਹਾਇਤਾ ਲਈ 47 ਟਨ ਤੋਂ ਵੱਧ ਰਾਹਤ ਸਮੱਗਰੀ ਭੇਜੀ ਏ।
1: दो जहाज की हम लोगों ने सहायता नेपाल को पहुंचाया है। पहला जहाज यहां से 10 टन करीबन रिलीफ मटेरियल लेके काठमांडू पहुंचा था, जिसमें कि कंबल, सोलर लैम्प, दवाइयां, हाइजीन किट्स और टेंट वगैरह इस प्रकार की चीजें हैं। दूसरा जहाज, इसमें 37.5 टन की सप्लाई, जिसमें कि 28.5 टन रिलीफ आइटम्स और 8 टन दवाइयां और 1 टन खाने पीने की सामग्री और जो भी मानवीय सहायता हो सकता है वो भी हम प्रदान करेंगे।
0: ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਇਕ ਜਾਲੀ ਵੀਡੀਓ ਦਾ ਖੰਡਨ ਕੀਤੈ, ਜਿਸ ਵਿਚ ਇਹ ਝੂਠਾ ਦਾਅਵਾ ਕੀਤਾ ਗਿਐ ਕਿ ਭਾਖੜਾ ਨੰਗਲ ਡੈਮ ਦੀ ਕੰਧ 1.77 ਇੰਚ ਝੁਕੀ ਹੋਈ ਏ। ਵੀਡੀਓ ਵਿਚ ਇਹ ਗੁੰਮਰਾਹਕੁੰਨ ਦਾਅਵਾ ਕੀਤਾ ਗਿਐ ਕਿ ਡੈਮ ਵਿਚ ਪਹਾੜ ਪੈਣ ਨਾਲ ਦਿੱਲੀ ਸਮੇਤ ਕਈ ਸ਼ਹਿਰਾਂ ਵਿਚ ਹੜ੍ਹ ਆ ਸਕਦੇ ਨੇ। ਪ੍ਰੈਸ ਸੂਚਨਾ ਬਿਊਰੋ ਦੀ ਫੈਕਟ ਚੈੱਕ ਇਕਾਈ ਨੇ ਸਪਸ਼ਟ ਕੀਤੈ ਕਿ ਇਹ ਦਾਅਵਾ ਝੂਠਾ ਏ। ਪ੍ਰੈਸ ਸੂਚਨਾ ਬਿਊਰੋ ਦਾ ਕਹਿਣੈ ਕਿ 27 ਅਗਸਤ 2024 ਨੂੰ ਡੈਮ ਦੀ ਕੰਧ ਦਾ ਅਸਲ ਝੁਕਾਅ 0.86 ਇੰਚ ਦਰਜ ਕੀਤਾ ਗਿਆ ਸੀ। ਇਕਾਈ ਨੇ ਕਿਹਾ ਕਿ ਡੈਮ ਦੇ ਤਣਾਅ, ਖਿਚਾਅ, ਛੇਕਾਂ ਦੇ ਦਬਾਅ ਅਤੇ ਰਿਸਾਅ ਦੇ ਸਾਰੇ ਮਾਪਦੰਡ ਨਿਰਧਾਰਿਤ ਆਗਿਆਯੋਗ ਸੀਮਾਵਾਂ ਦੇ ਅੰਦਰ ਨੇ ਅਤੇ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਏ। ਦਫ਼ਤਰ ਨੇ ਲੋਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਸਨਸਨੀਖੇਜ਼ ਦਾਅਵਿਆਂ ਤੇ ਭਰੋਸਾ ਨਾ ਕਰਨ ਤੇ ਇਨ੍ਹਾਂ ਨੂੰ ਪ੍ਰਸਾਰਿਤ ਵੀ ਨਾ ਕਰਨ, ਕਿਉਂਕਿ ਉਹ ਬੇਲੋੜਾ ਡਰ ਅਤੇ ਦਹਿਸ਼ਤ ਫੈਲਾ ਸਕਦੇ ਨੇ। ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਤੇ ਪਿੰਡ ਉਮਰਾ ਨੰਗਲ ਵਿਖੇ ਕਿਸਾਨ ਚੌਪਾਲ ਵਿਚ ਹਿੱਸਾ ਲੈਣ ਅਤੇ ਰੱਖੜੀ ਦੇ ਮੌਕੇ ਤੇ ਕਿਸਾਨਾਂ ਨਾਲ ਗੱਲਬਾਤ ਕਰਨ

ਸੁਫੀਆਨਾ ਕਲਾਮ ਤੁਸਾਂ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿਚ ਸੁਣਦੇ ਪਏ ਹਵੇ। ਰੱਬ ਨੇ ਪਿਆਰ ਦੇ ਜ਼ਰੀਏ ਦੁਨੀਆਂ ਕੀ ਰਚਨਾ ਕੀਤੀ ਹੋਈ ਤੇ ਇਸ ਪਿਆਰ ਦੇ ਜ਼ਰੀਏ ਹੀ ਇਨਸਾਨ ਸਾਰਾ ਚੀਜ਼ਾਂ ਵਿਚ ਰੱਬ ਦੀ ਹਾਜ਼ਰੀ ਕੋ ਰੂਬਰੂ ਦੇਖ ਸਕਦਾ ਹੈ। ਸ਼ਾਹਬਾਜ਼ ਕਲੰਦਰ ਦਾ ਨਾਂ ਤੁਸਾਂ ਸੁਣਾ ਹੋ ਸੀ। ਸ਼ਾਹਬਾਜ਼ ਕੋ ਭਾਈ ਬੰਦੀ ਸ਼ਾਂਤੀ ਤੇ ਸਬਰ ਦਾ ਸੁਨੇਹਾ ਦੇਣ ਕੀਤੇ ਜਾਂਦਾ ਵੇਂਦਾ ਹੈ। ਸੂਫੀ ਸੰਤ ਹਜ਼ਰਤ ਨਿਜ਼ਾਮੂਦੀਨ ਔਲੀਆ ਬਹੁ ਵੈਰਾਗ ਤੇ ਸਹਾਰਨ ਸ਼ਕਤੀ ਦੇ ਪ੍ਰਤੀਕ ਹਨ। ਔਲੀਆ ਸਾਹਿਬ ਆਦੇ ਹਿੰਦ ਸੁਫੀਆਨਾ ਕਲਾਮ ਬਹਾਵ ਰੂਹਾਨੀ ਪਿਆਰ ਦਾ ਬਹਾਵ ਹੈ। ਇਹ ਪਿਆਰ ਤੇ ਭਗਤੀ ਦੇ ਜ਼ਰੀਏ ਸੱਚ ਵੱਲ ਕੋ ਘਿਨੇ ਦਿਵੇਂਦੀ ਹੈ। ਇਸ ਗੱਲ ਕੋ ਤੁਸਾਂ ਗਾਲਿਬ ਦੇ ਇਸ ਮਸ਼ਹੂਰ ਸ਼ੇਰ ਤੋਂ ਬਹੁ ਵਧੀਆ ਤਰੀਕੇ ਸਮਝ ਸਕਦੇ ਹੋ। ਸ਼ੇਰ ਕੋ ਮੈਂ ਕੁਝ ਸਰਾਇਕੀ ਚ ਪੜੇਂਦੀ ਹਾਂ। ਉਹ ਆਏ ਸਾਡੇ ਘਰ ਵਿਚ ਖੁਦਾ ਦੀ ਕੁਦਰਤ ਹੈ ਕਦਹਾ ਅਸਾਂ ਉਨ੍ਹਾਂ ਕੋ ਕਦਹਾਂ ਆਪਣੇ ਘਰ ਕੋ ਡੇਦੇ ਹਾਂ। ਇਕ ਬੜਾ ਸ਼ੇਰ ਗਾਲਿਬ ਦਾ ਹੈ ਤੁਸਾਂ ਨਾ ਆਏ ਤਾਂ ਕੀ ਸਵੇਰ ਨਾ ਹੋਈ ਹਾਂ ਪਰ ਚੈਨ ਨਾਲ ਬਸਰ ਨਾ ਹੋਈ ਮੇਰਾ ਹਾਲ ਸੁਣਾ ਜਮਾਨੇ ਨੇ ਇਕ ਤੁਸਾਂ ਕੋ ਖਬਰ ਨਾ ਹੋਈ। ਤੇ ਆਓ ਹੁਣ ਸੁਣਦੇ ਹਾਂ ਸ਼ਾਹ ਹੁਸੈਨ ਦੀ ਕਾਫੀ ਗਾਵਣ ਵਾਲੇ ਹਨ ਸੰਤੋਸ਼ ਕੁਮਾਰ।

ਇਹ ਹੈ ਤੁਹਾਡੇ ਕੀਤੇ ਸਰਾਇਕੀ ਪ੍ਰੋਗਰਾਮ ਜਿਸ ਵਿਚ ਤੁਸਾਂ ਸੁਫੀਆਨਾ ਕਲਾਮ ਸੁਣਦੇ ਪਏ ਹੋਵੇ। ਇਹ ਪ੍ਰੋਗਰਾਮ ਤੁਹਾਨੂੰ ਕਿੰਜ ਦਾ ਲੱਗਾ ਸਾਕੂ ਖਤ ਘਲ ਕੇ ਜਰੂਰ ਦੱਸਣਾ। ਹੁਣ ਸਰਾਇਕੀ ਪ੍ਰੋਗਰਾਮ ਇੱਥੇ ਹੀ ਖਤਮ ਥਿੰਦਾ ਹੈ। ਹਰਜੀਤ ਕੌਰ ਕੋ ਇਜਾਜ਼ਤ ਦੇਵੋ। ਸਰਾਇਕੀ ਪ੍ਰੋਗਰਾਮ ਜੋਖ ਮਾਹੀ ਦੀ ਸ਼ਾਮ ਦੇ 5:30 ਵਜੇ ਨੇ ਦਸ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਸਮੇਂ ਦੀ ਖਿਦਮਤ ਚ ਨਵਜੋਤ ਸਲਾਮ ਅਰਜ਼ ਕਰਦੀ ਹੈ ਜੀ। ਸਭ ਤੋਂ ਪਹਿਲਾਂ ਤਾਂ ਅੱਜ ਦੇ ਸ਼ੁਭ ਪਵਿੱਤਰ ਦਿਹਾੜੇ ਰੱਖੜੀ ਦੀਆਂ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਕਈ ਹੀ ਇਹ ਤਿਉਹਾਰ ਜਿਹੜਾ ਆ ਉਹ ਹਰ ਵਿਹੜੇ ਦੇ ਵਿਚ ਖੁਸ਼ੀਆਂ ਲੈ ਕੇ ਆਵੇ, ਇਹੀ ਸਾਡੀ ਦੁਆਵਾਂ ਨੇ, ਸ਼ੁਭਕਾਮਨਾਵਾਂ ਨੇ। ਸੋ ਇਧਰ ਅੱਜ ਇਸ ਮਜਲਿਸ ਦੇ ਪ੍ਰੋਗਰਾਮ ਤੁਹਾਡੀ ਬਾਰੇ ਦੱਸ ਦਿਓ ਜੀ। ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਗੱਲ। ਸੋ ਅੱਜ ਦੀ ਗੱਲ ਦਾ ਵੀ ਮੌਜੂ ਅਸੀਂ ਰੱਖੜੀ ਦੇ ਤਿਉਹਾਰ ਦੇ ਬਾਰੇ ਹੈ। ਅਗਲਾ ਸਿਲਸਿਲਾ ਝਲਕੀ ਦਾ, ਅੱਜ ਤੁਸੀਂ ਝਲਕੀ ਸੁਣੋਗੇ ਪਖੰਡੀ ਬਾਬੇ, ਜੋ ਕਿ ਜਸਵੀਰ ਸਿੰਘ ਚੰਗੇਰੀਆ ਜੀ ਦੀ ਰਚਨਾ ਹੈ। ਇਸ ਤੋਂ ਇਲਾਵਾ ਪੰਜਾਬੀ ਗੀਤ ਤੁਹਾਡੀ ਨਜ਼ਰ ਕਰਾਂਗੇ।

ਜੀ ਸਾਮੀਨ ਆਗਾਜ਼ ਕਰਦੇ ਹਾਂ ਇਸ ਮਜਲਿਸ ਦਾ ਅੱਜ ਦੀ ਗੱਲ ਦੇ ਨਾਲ। ਅੱਜ ਦੀ ਗੱਲ ਦੇ ਵਿਚ ਅੱਜ ਦਾ ਮੌਜੂ ਹੈ ਰੱਖੜੀ ਦਾ ਤਿਉਹਾਰ। ਬਾਕੀ ਵੀ ਅੱਜ ਰੱਖੜੀ ਦਾ ਤਿਉਹਾਰ ਹੈ, ਚਾਰੋ ਪਾਸੇ ਰੌਣਕਾਂ ਲੱਗੀਆਂ ਹੋਈਆਂ, ਸਵੇਰ ਤੋਂ ਹੀ ਚਹਿਲ ਪਹਿਲ ਹੈ ਬਾਜ਼ਾਰਾਂ ਦੇ ਵਿਚ, ਚਾਰੋ ਪਾਸੇ ਰੌਣਕ ਆ ਔਰ ਬੜਾ ਹੀ ਚਾਅ ਆ ਭੈਣਾਂ ਨੂੰ ਭਰਾਵਾਂ ਦੇ ਘਰ ਜਾ ਕੇ ਰੱਖੜੀ ਬੰਨਣ ਦਾ। ਬੜਾ ਹੀ ਪਿਆਰਾ ਜਿਹਾ ਇਹ ਰਿਸ਼ਤਾ ਆ ਭੈਣ ਤੇ ਭਰਾ ਦਾ ਔਰ ਇਸ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੋਇਆ ਇਕ ਰੇਸ਼ਮ ਦਾ ਧਾਗਾ ਜਿਹਨੂੰ ਰੱਖੜੀ ਕਿਹਾ ਜਾਂਦਾ ਹੈ। ਸੋ ਰੱਖੜੀ ਜਿਸ ਨੂੰ ਰਕਸ਼ਾ ਬੰਧਨ ਕਹਿੰਦੇ ਆ, ਭਾਰਤ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿਚ ਬੜਾ ਹੀ ਪਵਿੱਤਰ ਪ੍ਰਸਿੱਧ ਤੇ ਖੁਸ਼ੀਆਂ ਭਰਿਆ ਤਿਉਹਾਰ ਹੈ। ਇਹ ਤਿਉਹਾਰ ਭੈਣ ਭਰਾ ਦੇ ਟੁੱਟ ਪਿਆਰ, ਸਤਿਕਾਰ ਤੇ ਵਿਸ਼ਵਾਸ ਦਾ ਪ੍ਰਤੀਕ ਹੈ। ਸ਼ਬਦ ਰਕਸ਼ਾ ਦਾ ਅਰਥ ਹੈ ਰੱਖਿਆ ਜਾਂ ਸੁਰੱਖਿਆ ਅਤੇ ਬੰਧਨ ਦਾ ਅਰਥ ਹੈ ਧਾਗਾ ਜਾਂ ਬੰਧ। ਇਸ ਤਰ੍ਹਾਂ ਰੱਖੜੀ ਦਾ ਮਤਲਬ ਹੈ ਸੁਰੱਖਿਆ ਦਾ ਅਜਿਹਾ ਪਵਿੱਤਰ ਧਾਗਾ ਜੋ ਭੈਣ ਭਰਾ ਨੂੰ ਆਪਸੀ ਪ੍ਰੇਮ ਦੇ ਬੰਧਨ ਵਿਚ ਬੰਨਦਾ ਹੈ। ਤਿਉਹਾਰ ਦੇਸੀ ਮਹੀਨੇ ਸਾਉਣ ਦੀ ਪੂਰਨਮਾਸ਼ੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅਗਸਤ ਮਹੀਨੇ ਵਿਚ ਆਉਣ ਵਾਲੇ ਇਸ ਤਿਉਹਾਰ ਸਮੇਂ ਮੌਸਮ ਬੜਾ ਹੀ ਸੁਹਾਵਣਾ ਹੁੰਦਾ ਹੈ, ਚਾਰੋ ਪਾਸੇ ਹਰਿਆਲੀ ਤੇ ਰੌਣਕ ਹੁੰਦੀ ਹੈ, ਕਦੇ ਕਦੇ ਮੀਂਹ ਵੀ ਵਰ ਜਾਂਦਾ ਆ। ਸੋ ਰੱਖੜੀ ਦਾ ਜੇ ਇਤਿਹਾਸਿਕ ਅਸੀਂ ਪੱਖ ਦੇਖੀਏ ਜਾਂ ਪੁਰਾਣਿਕ ਕਥਾਵਾਂ ਜਿਹੜੀਆਂ ਨੇ ਉਹ ਕੁਛ ਜੁੜੀਆਂ ਹੋਈਆਂ ਨੇ। ਮਹਾਭਾਰਤ ਦੀ ਕਥਾ ਚ ਮੰਨਿਆ ਜਾਂਦਾ ਹੈ ਕਿ ਜਦੋਂ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ਤੇ ਸੱਟ ਲੱਗ ਗਈ ਤਾਂ ਦ੍ਰੌਪਦੀ ਨੇ ਆਪਣੀ ਸਾੜੀ ਦਾ ਪੱਲੂ ਪਾੜ ਕੇ ਉਨ੍ਹਾਂ ਦੀ ਉਂਗਲ ਤੇ ਬੰਨ ਦਿੱਤਾ ਸੀ। ਸ੍ਰੀ ਕ੍ਰਿਸ਼ਨ ਜੀ ਨੇ ਇਸ ਧਾਗੇ ਦੇ ਬਦਲੇ ਦ੍ਰੌਪਦੀ ਨੂੰ ਹਰ ਮੁਸ਼ਕਿਲ ਵਿਚ ਰੱਖਿਆ ਕਰਨ ਦਾ ਵਚਨ ਦਿੱਤਾ ਸੀ। ਇਸ ਤੋਂ ਇਲਾਵਾ ਇਤਿਹਾਸ ਅਨੁਸਾਰ ਮੇਵਾੜ ਦੀ ਰਾਣੀ ਕਰਨਵਤੀ ਨੇ ਆਪਣੇ ਰਾਜ ਦੀ ਰੱਖਿਆ ਲਈ ਮੁਗਲ ਬਾਦਸ਼ਾਹ ਹੁਮਾਯੂੰ ਨੂੰ ਰੱਖੜੀ ਭੇਜੀ ਸੀ। ਹੁਮਾਯੂੰ ਨੇ ਰੱਖੜੀ ਦੀ ਮਰਿਆਦਾ ਰੱਖਦੇ ਹੋਏ ਰਾਣੀ ਕਰਨਵਤੀ ਦੀ ਮਦਦ ਲਈ ਆਪਣੀ ਸੈਨਾ ਭੇਜੀ ਸੀ। ਸੋ ਇਹ ਜਿਹੜਾ ਤਿਉਹਾਰ ਆ ਬੜਾ ਹੀ ਰੌਣਕ ਵਾਲਾ ਹੈ, ਘਰਾਂ ਦੇ ਵਿਚ ਬੜਾ ਹੀ ਉਤਸ਼ਾਹ ਜੋ ਕਿ ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਬੜੀ ਤਿਆਰੀ ਹੁੰਦੀ ਹੈ। ਭੈਣਾਂ ਨਵੇਂ ਕੱਪੜੇ ਪਾਉਂਦੀਆਂ ਨੇ, ਥਾਲੀ ਸਜਾਉਂਦੀਆਂ ਨੇ ਜਿਸ ਦੇ ਵਿਚ ਟਿੱਕਾ ਚੌਲ ਤੇ ਮਿਠਾਈ ਸਜਾਉਂਦੀਆਂ ਨੇ। ਭੈਣਾਂ ਆਪਣੇ ਭਰਾ ਦੇ ਮੱਥੇ ਤੇ ਟਿੱਕਾ ਲਾਉਂਦੀਆਂ ਨੇ ਤੇ ਸੱਜੇ ਗੁੱਟ ਉੱਤੇ ਰੱਖੜੀ ਬੰਨ ਕੇ ਮੂੰਹ ਮਿੱਠਾ ਕਰਾਉਂਦੀਆਂ ਨੇ। ਉਹ ਆਪਣੇ ਭਰਾ ਦੀ ਲੰਬੀ ਉਮਰ ਤੇ ਖੁਸ਼ਹਾਲੀ, ਚੰਗੀ ਸਿਹਤ ਦੀ ਅਰਦਾਸ ਕਰਦੀਆਂ ਨੇ।

ਅਰਦਾਸ ਹੈ ਇੱਕ ਭੈਣ ਦੀ। ਇਸਦੇ ਵਜੋਂ ਭਰਾ ਵੀ ਆਪਣੀ ਭੈਣ ਨੂੰ ਹਰ ਮੁਸ਼ਕਿਲ ਵਿੱਚ ਉਸਦੀ ਰੱਖਿਆ ਦਾ ਵਚਨ ਦਿੰਦਾ ਹੈ, ਆਪਣੀ ਸਮਰੱਥਾ ਅਨੁਸਾਰ ਤੋਹਫੇ ਜਾਂ ਸ਼ਗਨ ਵਜੋਂ ਪੈਸੇ ਦਿੰਦਾ ਹੈ। ਰੱਖੜੀ ਦਾ ਤਿਉਹਾਰ ਕੇਵਲ ਇੱਕ ਧਾਗਾ ਬੰਨਣ ਤੱਕ ਸੀਮਿਤ ਨਹੀਂ, ਬਲਕਿ ਇਹ ਪਰਿਵਾਰਕ ਸਾਂਝ ਨੂੰ ਵੀ ਮਜ਼ਬੂਤ ਕਰਦਾ ਹੈ। ਅੱਜ ਦੀ ਭੱਜ ਨੱਠ ਵਾਲੀ ਜ਼ਿੰਦਗੀ ਦੇ ਵਿੱਚ ਜਿੱਥੇ ਲੋਕ ਆਪਣੇ ਕੰਮਾਂ ਵਿੱਚ ਇੰਨੇ ਕੁ ਮਸਰੂਫ ਹਨ, ਇਹ ਤਿਉਹਾਰ ਦੂਰ ਰਹਿ ਰਹੇ ਭੈਣ ਭਰਾਵਾਂ ਨੂੰ ਇੱਕੋ ਜਗ੍ਹਾ ਇਕੱਠੇ ਹੋਣ ਦਾ ਬਹਾਨਾ ਦਿੰਦਾ ਹੈ। ਜੇਕਰ ਭੈਣ ਦੂਰ ਹੋਵੇ ਤਾਂ ਉਹ ਡਾਕ ਜਾਂ ਕੁਰੀਅਰ ਰਾਹੀਂ ਰੱਖੜੀ ਭੇਜਦੀ ਹੈ। ਸਮੇਂ ਦੇ ਬਦਲਾਅ ਦੇ ਅਨੁਸਾਰ ਰੱਖੜੀ ਦੇ ਰੂਪ ਚ ਵੀ ਬਦਲਾਵ ਆ ਚੁੱਕੇ ਨੇ। ਅੱਜ ਕੱਲ ਬਾਜ਼ਾਰਾਂ ਵਿਚ ਰੇਸ਼ਮੀ ਧਾਗਿਆਂ ਤੋਂ ਇਲਾਵਾ ਫੈਂਸੀ ਲਾਈਟਾਂ ਵਾਲੀਆਂ, ਕਾਟਨ ਵਾਲੀਆਂ ਬੜੀਆਂ ਹੀ ਰੱਖੜੀਆਂ ਆਉਂਦੀਆਂ ਨੇ। ਆਨਲਾਈਨ ਸ਼ਾਪਿੰਗ ਦੇ ਜ਼ਰੀਏ ਦੂਰ ਦੁਰਾਡੇ ਦੇਸ਼ਾਂ ਵਿਚ ਬੈਠੇ ਭਰਾਵਾਂ ਨੂੰ ਵੀ ਆਸਾਨੀ ਨਾਲ ਰੱਖੜੀ ਅਤੇ ਤੋਹਫੇ ਭੇਜੇ ਜਾਂਦੇ ਨੇ। ਅੱਜ ਦੇ ਸਮੇਂ ਵਿਚ ਇਹ ਤਿਉਹਾਰ ਸਿਰਫ ਸਗਾ ਭੈਣ ਭਰਾਵਾਂ ਤੱਕ ਹੀ ਸੀਮਿਤ ਨਹੀਂ, ਬਲਕਿ ਧਰਮ, ਭੈਣਾਂ ਅਤੇ ਸਮਾਜਿਕ ਰਿਸ਼ਤਿਆਂ ਵਿਚ ਵੀ ਪਿਆਰ ਨਾਲ ਮਨਾਇਆ ਜਾਂਦਾ ਹੈ। ਰੱਖੜੀ ਦਾ ਤਿਉਹਾਰ ਸਾਡੇ ਸਮਾਜ ਵਿਚ ਪ੍ਰੇਮ, ਏਕਤਾ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਜਿਉਂਦਾ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਰਿਸ਼ਤਿਆਂ ਦੀ ਮਰਿਆਦਾ ਅਤੇ ਇਕ ਦੂਜੇ ਦੀ ਸੁਰੱਖਿਆ ਕਰਨਾ ਸਾਡਾ ਫਰਜ਼ ਹੈ। ਸਾਨੂੰ ਇਸ ਪਵਿੱਤਰ ਤਿਉਹਾਰ ਦੀ ਭਾਵਨਾ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ। ਅੱਜ ਦੇ ਜ਼ਮਾਨੇ ਵਿਚ ਜਿੱਥੇ ਕਿ ਰਿਸ਼ਤਿਆਂ ਦੇ ਵਿਚ ਬੜੀ ਹੀ ਬਰੀਕ ਜੀ ਤੰਦ ਰਹਿ ਗਈ ਹੈ, ਸੋ ਉਸ ਤੰਦ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਾਨੂੰ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਔਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿੱਥੇ ਭੌਤਿਕਵਾਦ ਇਹ ਦੁਨੀਆ ਹੋ ਚੁੱਕੀ ਹੈ, ਉਥੇ ਇਸ ਰਿਸ਼ਤੇ ਦਾ ਮਹੱਤਵ ਸਮਝ ਕੇ ਸਿਰਫ ਪੈਸਾ ਜਾਂ ਕੋਈ ਤੋਹਫਾ ਲੈਣਾ ਹੀ ਭੈਣਾਂ ਦਾ ਕੰਮ ਨਹੀਂ ਹੋਣਾ ਚਾਹੀਦਾ, ਬਲਕਿ ਪਿਆਰ ਆਸ਼ੀਰਵਾਦ ਲੈਣਾ ਵੀ ਬੜਾ ਜ਼ਰੂਰੀ ਹੈ। ਸੋ ਸਾਰਿਆਂ ਨੂੰ ਮੁਬਾਰਕ ਫਿਰ ਤੋਂ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀਆਂ ਭੈਣਾਂ ਤੇ ਸਾਰੇ ਹੀ ਭਰਾਵਾਂ ਨੂੰ।

0: ਲਾ ਕਰ ਕੱਢੋ ਇਹਨੂੰ ਬਾਹਰ।
1: ਓਏ ਬਾਬਾ ਜੀ ਨੂੰ ਪੁੱਠੇ ਸਿੱਧੇ ਸਵਾਲ ਨਾ ਪੁੱਛ, ਕਿਤੇ ਜੁਆਇਨ ਕਰਨ ਤੋਂ ਪਹਿਲਾਂ ਸਸਪੈਂਡ ਨਾ ਹੋ ਜਾਈ।
2: ਕੀ ਕਿਹਾ ਜੀ?
0: ਚੇਲਿਓ, ਅਸੀਂ ਕੰਮ ਕਰਨ ਤਾਂ ਹੋਰ ਵੀ ਕੰਮ ਕਰ ਸਕਦੇ ਸੀ, ਪਰ ਕੀ ਕਰੀਏ, ਧੁੱਪੇ ਸਾਰਾ ਦਿਨ ਕੰਮ ਕਰ ਕਰਕੇ ਮਸਾ 500-600 ਰੁਪਇਆ ਬੰਦਾ ਸੀ, ਇਸ ਲਈ ਬਾਬਿਆਂ ਵਾਲਾ ਕੰਮ ਵਧੀਆ ਲੱਗਾ।
3: ਬੇਟਾ, ਬਾਬਾ ਜੀ ਬਹੁਤ ਥੱਕ ਗਏ ਨੇ, ਸਾਨੂੰ ਤੇਜ ਮਿੱਠੇ ਵਾਲੀ ਚਾਹ ਪਿਲਾ ਰਹੇ ਬੱਚਾ।
4: ਬਾਬਾ ਜੀ, ਖੰਡ ਤਾਂ ਬਿਲਕੁਲ ਮੁੱਕ ਗਈ ਹੈ, ਦੁੱਧ ਵੀ ਨਹੀਂ, ਕਹੋ ਤਾਂ ਗੰਨੇ ਦੇ ਰਸ ਵਿੱਚ ਪੱਤੀ ਪਾ ਕੇ ਲੈ ਆਵਾਂ।
0: ਓਏ ਬਾਬੇ ਨੂੰ ਮਜ਼ਾਕ ਨਾ ਕਰ, ਖੰਡ ਮੁੱਕ ਗਈ ਹੈ ਤੇ ਨਾਲ ਦੀ ਦੁਕਾਨ ਤੋਂ ਲੈ ਆ, ਵੇਲਣ ਕਿਸੇ ਥਾਂ ਦਾ। ਨਾਲੇ ਸੁਣ, ਪੈਸੇ ਧੇਲੇ ਦੀ ਗੱਲ ਨਾ ਕਰੀ, ਦੁਕਾਨਦਾਰ ਨੂੰ ਕਹਿ ਦੇਵੀ, ਬਾਬਾ ਜੀ ਦੇ ਖਾਤੇ ਵਿੱਚ ਲਿਖ ਲਓ।
4: ਠੀਕ ਹੈ ਬਾਬਾ ਜੀ, ਮੈਂ ਹੁਣੇ ਲੈ ਕੇ ਆਇਆ।

0: ਬਾਬਾ ਜੀ ਦੁਕਾਨਦਾਰ ਕਹਿੰਦਾ ਸੀ ਪਹਿਲਾਂ ਪੈਸੇ ਲੈ ਕੇ ਆਓ ਫਿਰ ਸੌਦਾ ਦਵਾਂਗਾ ਨਾਲੇ ਕਹਿੰਦਾ ਸੀ ਬਾਬੇ ਦਾ ਖਾਤਾ ਨਹੀਂ ਖੂਹ ਖਾਤਾ ਏ ਕਦੇ ਪੈਸਾ ਤੇ ਲਤਾਇਆ ਨਹੀਂ
1: ਓਏ ਮੇਰੇ ਨਾਲ ਬਹੁਤਾ ਮਜ਼ਾਕ ਕਰਨ ਦੀ ਲੋੜ ਨਹੀਂ ਆਪਣੇ ਆਪ ਹੀ ਚਲੋ ਮੁਫਤ ਖੋਲੋ
0: ਬਾਬਾ ਜੀ ਸ਼ਾਂਤ ਹੋ ਜਾਓ ਸ਼ਾਂਤ
2: ਬਾਬਾ ਜੀ ਰੱਖੋ
3: ਕੁੜੀ
1: ਕੁੜੀ ਹਾਂ ਇਹ ਤਾਂ ਸਾਡੇ ਵਾਲੀ ਆ ਰਹੀ ਏ ਸਭ ਸ਼ਾਂਤ ਹੋ ਜਾਓ ਜੋਗ ਦਾ ਟਾਈਮ ਹੋ ਗਿਆ ਹੈ ਯੈਸ ਬੇਬੀ ਯੈਸ ਓ ਯੈਸ ਬੇਬੀ ਯੈਸ ਬਾਬਾ ਜੀ ਦੇ ਜੋਗ ਕਰਨ ਦਾ ਟਾਈਮ ਹੋ ਗਿਆ ਹੈ।

0: ਦਰਬਾ ਬੇੜਾ ਗਰਕ ਹੋ ਗਿਆ, ਬਾਬਾ ਬਦਨਾਮ ਵਿੱਚ ਸੜਕ ਹੋ ਗਿਆ। ਲੱਗਦਾ ਏ ਬਾਬੇ ਵਾਲਾ ਕੰਮ ਛੱਡਣਾ ਹੀ ਪੈਣਾ ਏ।
1: ਨਾ ਬਾਬਾ ਜੀ ਨਾ, ਇੰਜ ਨਾ ਆਖੋ, ਇੰਜ ਆਖੋ ਬੇਈਮਾਨੀ ਤੇਰੀ ਓਟ, ਨੋਟ ਛਾਪੋ ਨੋਟ।
0: ਲੋ ਬਾਬਾ ਜੀ, ਉਹ ਇੱਕ ਹੋਰ ਨਵਾਂ ਸ਼ਿਕਾਰ ਆ ਗਿਆ ਜੇ।
2: ਜੈ ਬਾਬਿਆਂ ਦੀ, ਜੈ ਬਾਬਿਆਂ ਦੀ। ਬਾਬਾ ਕਲਿੱਚ ਤੁਸੀਂ ਹੋ?
0: ਦੱਸੋ ਬੱਚਾ, ਕੀ ਪਰੇਸ਼ਾਨੀ ਏ, ਕੀ ਤਕਲੀਫ ਹੈ?
3: ਬਾਬਾ ਜੀ, ਮੇਰੀ ਉਮਰ 30 ਤੋਂ ਵੱਧ ਹੋ ਗਈ ਹੈ ਤੇ ਮੇਰਾ ਹਲੇ ਤਾਈ ਵਿਆਹ ਹੀ ਨਹੀਂ ਹੋਇਆ।
0: ਕਦੇ ਕਿਤੇ ਗੱਲ ਵੀ ਨਹੀਂ ਚੱਲੀ?
3: ਬਾਬਾ ਜੀ, ਗੱਲ ਤਾਂ ਬੜੀ ਜਗ੍ਹਾ ਚੱਲੀ, ਪਰ ਕਿਤੇ ਕੁੜੀ ਨੇ ਮੈਨੂੰ ਪਸੰਦ ਨਹੀਂ ਕੀਤਾ ਤੇ ਕਿਤੇ ਕੁੜੀ ਨੂੰ ਮੈਂ ਪਸੰਦ ਨਹੀਂ ਕੀਤਾ। ਜਦੋਂ ਵੀ ਕੋਈ ਝਾਤੀ ਮਾਰਨ ਦਾ ਮੌਕਾ ਮਿਲਦਾ ਤਾਂ ਮੈਂ ਕਹਿ ਦਿੰਦਾ ਸੀ ਵਟ ਇਜ਼ ਸ਼ੀ। ਹੁਣ ਬਾਬਾ ਜੀ ਮੈਂ ਕਹਿੰਦਾ ਫਿਰਦਾ ਵੇਅਰ ਇਜ਼ ਸ਼ੀ, ਵੇਅਰ ਇਜ਼ ਸ਼ੀ।
0: ਬੱਚਾ, ਬੜੇ ਚੰਗੇ ਵੇਲੇ ਸਾਡੇ ਕੋਲ ਤੁਸੀਂ ਆ ਗਏ ਹੋ, ਅਸੀਂ ਹਰ ਮੁਸ਼ਕਲ ਦਾ ਹੱਲ ਕਰ ਦਿੰਦੇ ਹਾਂ, ਕੰਮ ਹੋਵੇਗਾ ਸ਼ੋਰ ਸ਼ਾਟ।
1: ਨੋਟ ਕੱਢੋ ਨੋਟ।
2: ਬਾਬਾ ਜੀ ਕਿੰਨੇ?
0: ਬੱਚਾ, 501 ਰੁਪਏ ਨਗਦ ਤੇ ਇੱਕ ਗਰਮ ਸ਼ਾਲ। ਰਿਸ਼ਤਾ ਤੁਹਾਡਾ ਹੋਵੇਗਾ ਸਮਝੋ ਬੇਮਿਸਾਲ।
2: ਆ ਲੋ ਬਾਬਾ ਜੀ, 200 ਰੁਪਏ ਨਗਦ ਤੇ ਬਾਕੀ ਰਿਹਾ ਉਧਾਰ।
0: ਠੀਕ ਹੈ ਬੱਚਾ, ਇਹ ਸੌਦਾ ਵੀ ਸਾਨੂੰ ਮਨਜ਼ੂਰ ਹੈ।
2: ਬੱਲੇ ਬੱਲੇ, ਜੇ ਤੂੰ ਹਿੰਦੂ ਏ ਤਾਂ ਤੈਨੂੰ ਕੁੜੀ ਮਿਲੇਗੀ ਸ਼ਨਾਕਸ਼ੀ ਵਰਗੀ,
4: ਜੇ ਤੂੰ ਬੱਚਾ ਮੁਸਲਮਾਨ ਹੈ ਤਾਂ ਕੁੜੀ ਮਿਲੇਗੀ ਕਟਰੀਨਾ ਕੈਫ ਵਰਗੀ,
5: ਜੇ ਭਲਿਆ ਮਾਨਸਾ ਗੁਰੂ ਦਾ ਸਿੰਘ ਹੈ ਤਾਂ ਤੈਨੂੰ ਕੁੜੀ ਮਿਲੇਗੀ ਮਾਈ ਗਿੱਲ ਵਰਗੀ।
2: ਜੇ ਇਹ ਗੱਲ ਹੈ ਤੇ ਇਸ ਦਾਸ ਦਾ ਨਾਂ ਹੈ ਰਾਮ ਮੁਹੰਮਦ ਜੀਤਾ ਸਿੰਘ।
0: ਹੋਏ ਚੇਲਿਓ, ਹੋਏ ਚੇਲਿਓ, ਇਹ ਤਾਂ ਬੜੀ ਵੱਡੀ ਗੜਬੜ ਹੋ ਗਈ ਹੈ। ਮੇਰਾ ਖਿਆਲ ਹੈ ਇਹਨੂੰ ਕੁੜੀ ਦਿਓ ਲਲਿਤਾ ਪਵਾਰ ਵਰਗੀ, ਕੀ ਯਾਦ ਕਰੇਗਾ ਰਾਮ ਮੁਹੰਮਦ ਜੀਤਾ ਸਿੰਘ।
3: ਬਾਬਾ ਜੀ, ਬਾਬਾ ਜੀ, ਇਹ ਮੇਰਾ ਕੰਮ ਸਵਾਰਿਆ ਹੈ ਕਿ ਵਿਗਾੜਿਆ? ਆਪਣਾ ਮੇਰਾ 200 ਰੁਪਇਆ, ਮੈਂ ਚੱਲਦਾ, ਜਾ ਕੇ ਆਪਣੀ ਕਿਸਮਤ ਨੂੰ ਰੋਣਾ।

0: ਬਾਬਾ ਜੀ ਉਹ ਵੇਖੋ ਇੱਕ ਹੋਰ ਸ਼ਿਕਾਰ ਆ ਗਿਆ ਜੀ।
1: ਨਾ ਤੇ ਬਥੇਰਾ ਸੁਣਿਆ, ਲੱਗਦਾ ਇਹੋ ਹੀ ਹੈ ਬਾਬਾ ਘਰੀਚਣਾ ਡੇਰਾ।
2: ਬੀਬੀ ਲੱਗਦਾ ਤੇਰਾ ਪਹਿਲਾ ਫੇਰਾ।
1: ਹਾਂਜੀ ਹਾਂਜੀ ਹਾਂਜੀ ਬਾਬਾ ਜੀ। ਅੱਛਾ ਅੱਛਾ ਆ ਬਾਬਾ ਜੀ, ਜੈ ਬਾਬਿਆਂ ਦੀ ਜੈ ਬਾਬਿਆਂ ਦੀ। ਬਾਬਾ ਜੀ ਮੈਨੂੰ ਘਉ ਮੂੰਹ ਜਿਹਾ ਹੋ ਜਾਂਦਾ, ਮੇਰਾ ਇਲਾਜ ਕਰ ਦੋਗੇ?
0: ਤੇਰੇ ਘਉ ਮੂੰਹ ਦੇ ਇਲਾਜ ਲਈ 3100 ਰੁਪਿਆ ਲੱਗੇਗਾ।
1: ਗੱਲ ਹੀ ਕੋਈ ਨੀ ਬਾਬਾ ਜੀ, ਆ ਲੋ ਰੁਪਿਆ 500 ਨਗਦ ਤੇ ਬਾਕੀ ਇਲਾਜ ਤੋਂ ਬਾਅਦ ਦਊਂਗੀ ਮੈਂ।
0: ਬੀਬੀ ਇਹ ਪੂਰੀ ਸੋਨੇ ਦੀ ਭਸਮ ਤੇ ਕੇਸਰ ਦੇ ਪੱਤੇ ਆ।
1: ਲਿਆ ਲਿਆ ਲਿਆ ਦਿਓ ਬਾਬਾ ਜੀ, ਆ ਪੂਰੀ ਖਾਣ ਨਾਲ ਮੇਰਾ ਘਉ ਮੂੰਹ ਠੀਕ ਹੋ ਜਾਊ।
0: ਨਾ ਬੀਬਾ ਜੀ ਇਹ ਪੂਰੀ ਤੁਸੀਂ ਨਹੀਂ ਛਕਣੀ, ਇਹ ਬੁੜੀ ਬਾਬਿਆਂ ਨੇ ਛਕਣੀ ਏ। ਬਸ ਤੂੰ ਜਾ ਕੇ ਅੱਧਾ ਕਿਲੋ ਦੁੱਧ, ਉਹਦੇ ਵਿੱਚ ਬਦਾਮ, ਛੁਆਰੇ, ਪਿਸਤੇ ਅਤੇ ਇੱਕ ਕੜਛੀ ਘਿਓ ਦੀ ਪਾ ਕੇ ਲੈ ਆ ਤੇ ਤੇਰਾ ਘਉ ਮੂੰਹ ਠੀਕ ਹੋ ਜਾਵੇਗਾ।
1: ਲੋ ਬਾਬਾ ਜੀ ਮੈਂ ਚੱਲੀ ਜੇ, ਮੈਂ ਗਈ ਤੇ ਆਈ। ਜੈ ਬਾਬਿਆਂ ਦੀ ਜੈ ਬਾਬਿਆਂ ਦੀ।
3: ਅਰੇ ਹੋ ਕੇ ਚੱਲੀ, ਇੱਥੇ ਧੂਆਂ ਨਾ ਕਰ ਦੇਈ।
1: ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ।
4: ਬੱਲੇ ਬੱਲੇ ਬਾਬਾ ਜੀ, ਉਹ ਇਹ ਕਿਹੋ ਜਿਹਾ ਇਲਾਜ ਹੈ, ਉਹ ਕਿਹੋ ਜਿਹੀ ਬਿਮਾਰੀ ਹੈ? ਸਿਆਣੇ ਕਹਿੰਦੇ ਨੇ ਸਾਧਾਂ ਨੂੰ ਕੀ ਸਵਾਦਾਂ ਨਾਲ, ਉਹ ਤੁਸੀਂ ਤਾਂ ਹੱਦ ਹੀ ਕਰਤੀ ਏ।
0: ਅੱਛਾ ਤੂੰ ਹਾਲੇ ਨਵਾਂ ਨਵਾਂ ਆਇਆ ਏ, ਸਭ ਕੁਝ ਹੌਲੀ ਹੌਲੀ ਸਮਝ ਜਾਵੇਂਗਾ। ਸਹਿਜ ਪੱਕੇ ਸੋ ਮੀਠਾ ਹੋਏ।
1: ਮੈਂ ਆ ਗਈ ਬਾਬਾ ਜੀ, ਮੈਂ ਆ ਗਈ, ਆ ਗਈ ਬਾਬਾ ਜੀ, ਆ ਗਈ, ਮੈਂ ਆ ਗਈ ਜੀ, ਆ ਗਈ।
0: ਲੈ ਬੀਬੀ ਤੇਰਾ ਘਉ ਮੂੰਹ ਠੀਕ ਹੋ ਜਾਏਗਾ, ਹੋਰ ਸੇਵਾ ਦੱਸੋ।
1: ਬੜਾ ਕੰਨ ਕਰੋ ਬਾਬਾ ਜੀ, ਅਸਲੀ ਗੱਲ ਤੇ ਮੈਂ ਹਾਲੇ ਦੱਸੀ ਨੀ ਬਾਬਾ ਜੀ, ਘਉ ਮੂੰਹ ਦਾ ਕਾਰਨ ਤਾਂ ਮੈਂ ਦੱਸਿਆ ਹੀ ਨੀ ਹਾਲੇ ਤੁਹਾਨੂੰ।
0: ਬੀਬੀ ਜੋ ਵੀ ਦੱਸਣਾ ਹੈ ਖੁੱਲ ਕੇ ਦੱਸੋ, ਕੰਮ ਤੁਹਾਡਾ।

0: ਸਾਡੀ ਮਰਜ਼ੀ ਦਾ ਤੇ ਪੈਸੇ ਸਾਡੀ ਮਰਜ਼ੀ ਦੇ।
1: ਬਾਬਾ ਜੀ ਗੱਲ ਇਹ ਹੈ ਕਿ ਖੁਸ਼ ਖਬਰੀ ਮੇਰੇ ਨੂੰਹ ਦੇ ਹੈ, ਮੈਂ ਚਾਹੁੰਦੀ ਹਾਂ ਇਹ ਖੁਸ਼ ਖਬਰੀ ਕਿਤੇ ਦੁੱਖ ਖਬਰੀ ਨਾ ਬਣ ਜਾਵੇ। ਮੁੱਛ ਨਾਲ ਮੁੱਛ ਹੋਣੀ ਚਾਹੀਦੀ ਹੈ, ਵਧਾਈਆਂ ਵੀ ਵਧਾਈਆਂ ਹੋਣੀਆਂ ਚਾਹੀਦੀਆਂ ਬਾਬਾ ਜੀ, ਬਸ ਮੇਰੇ ਵਧਾਈਆਂ ਹੀ ਵਧਾਈਆਂ ਕਰ।
0: ਅਸੀਂ ਸਭ ਜਾਣੇ ਜਾਣਾ ਬੱਚਾ, ਤੈਨੂੰ ਪੋਤੇ ਦੀ ਲੋੜ ਹੈ।
1: ਹਾਏ ਬਸ ਬਾਬਾ ਜੀ, ਇਸੇ ਚੀਜ਼ ਦੀ ਲੋੜ ਜੇ ਮੈਨੂੰ, ਇਸੇ ਚੀਜ਼ ਦੀ।
0: ਬਸ ਵੀ ਬਾ, ਇਸ ਦੀ ਫੀਸ ਲੱਗੇਗੀ 11,000 ਰੁਪਏ।
1: ਗੱਲ ਹੀ ਕੋਈ ਨੀ ਬਾਬਾ ਜੀ, ਇਹ ਲੋ 5,000 ਨਗਦ ਤੇ ਬਾਕੀ ਰਿਹਾ ਜੇ ਉਧਾਰ। ਮਾਰਾ ਮੇਰਾ ਨਹੀਂ ਜੇ ਵਿਚਾਰ ਤੇ ਨਾ ਵਿਹਾਰ।
2: ਬੱਲੇ ਬੱਲੇ ਬਾਬਾ ਜੀ, ਉਹ ਕੁਝ ਤੇ ਰਹਿਮ ਕਰੋ, ਉਹ ਕਿਹੋ ਜਿਹੀਆਂ ਬਿਮਾਰੀਆਂ ਦਾ ਇਲਾਜ ਕਰੀ ਜਾਂਦੇ ਜੇ, ਖਬਰਦਾਰ ਜੇ ਇਹੋ ਜਿਹਾ ਗੰਦ ਪਾਇਆ।
0: ਇਹ ਮੂਰਖ ਬੰਦੇ ਕੀ ਬਕਵਾਸ ਕਰ ਰਹੇ ਹੈ, ਆਪਣੇ ਢਿੱਡ ਉੱਤੇ ਆਪ ਹੀ ਲੱਤ ਮਾਰ ਰਿਹਾ। ਕਮਾਵਾਂਗੇ ਨਹੀਂ ਤੇ ਖਾਣਗੇ ਕਿੱਥੋਂ ਬਾਬੇ? ਬਾਬੇ ਘਰੇ ਚ ਦੀ ਓਟ, ਨੋਟ ਛਾਪੋ ਨੋਟ।
2: ਬਾਬਾ ਜੀ ਕਮਾਲ ਹੈ, ਇਹ ਕਿਹੋ ਜਿਹੀ ਮਾਈ ਹੈ, ਔਰਤ ਹੋ ਕੇ ਵੀ ਔਰਤ ਦੀ ਦੁਸ਼ਮਣ ਬਣ ਗਈ ਹੈ, ਤਾਂ ਕੁੜੀਆਂ ਦੀ ਗਿਣਤੀ ਘੱਟ ਹੋ ਰਹੀ ਹੈ।
1: ਨਹੀਂ ਮੈਂ ਔਰਤ ਦੀ ਦੁਸ਼ਮਣ ਨਹੀਂ, ਔਰਤਾਂ ਦੇ ਦੁਸ਼ਮਣ ਤੁਸੀਂ ਹੋ ਤੁਸੀਂ। ਮੈਂ ਤਾਂ ਤੁਹਾਡੇ ਵਰਗੇ ਪਖੰਡੀਆਂ ਦੀ ਦੁਸ਼ਮਣ ਆ। ਤੁਸੀਂ ਭੋਲੀਆਂ ਭਾਲੀਆਂ ਔਰਤਾਂ ਨੂੰ ਪਤਾ ਨੀ ਕੀ ਕੀ ਲਾਲਚ ਦੇ ਕੇ ਉਹਨਾਂ ਨੂੰ ਲੁੱਟਦੇ ਫਿਰਦੇ ਹੋ। ਅੱਜ ਤਾਂ ਮੈਂ ਤੁਹਾਨੂੰ ਸਬਕ ਸਿਖਾਉਣ ਆਈ ਆ।
0: ਬੀਬੀ ਤੁਸੀਂ ਹੋ ਕੌਣ?
1: ਮੈਂ ਇੱਕ ਸਮਾਜ ਸੇਵਕ ਆ, ਤੁਹਾਡੀਆਂ ਕਰਤੂਤਾਂ ਦੀ ਸੂਹ ਲੈਣ ਲਈ ਮੈਨੂੰ ਪੁਲਿਸ ਨੇ ਭੇਜਿਆ ਸੀ ਤਾਂ ਕਿ ਤੁਹਾਨੂੰ ਸਜ਼ਾ ਦਵਾਈ ਜਾ ਸਕੇ।
2: ਬੀਬੀ ਜੀ ਸਾਨੂੰ ਮਾਫ ਕਰ ਦਿਓ, ਮਾਫ ਕਰ ਦਿਓ ਬੀਬੀ ਜੀ, ਸਾਨੂੰ ਮਾਫ ਕਰ ਦਿਓ।
1: ਨਹੀਂ ਤੁਸੀਂ ਮਾਫ਼ੀ ਦੇ ਹੱਕਦਾਰ ਹੀ ਨੇ, ਤੁਹਾਨੂੰ ਤਾਂ ਐਸੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਬਾਕੀ ਦੇ ਪਖੰਡੀ ਡੇਰਿਆਂ ਵਾਲੇ ਕੋਈ ਵੀ ਮਾੜਾ ਕੰਮ ਕਰਨ ਲਈ 7 ਵਾਰੀ ਸੋਚਣ।

ਤੁਸੀਂ ਸੁਣ ਰਹੇ ਸੀ ਝਲਕੀ ਪਖੰਡੀ ਬਾਬੇ ਜਿਸਦੇ ਲੇਖਕ ਸਨ ਜਸਬੀਰ ਸਿੰਘ ਚੰਗੇਰੀਆ। ਆਓ ਸੁਣਦੇ ਹਾਂ ਚੰਦ ਪੰਜਾਬੀ ਗੀਤ। ਗੀਤਾਂ ਦੀ ਲੜੀ ਦੇ ਵਿਚ ਸਭ ਤੋਂ ਪਹਿਲਾਂ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਚ ਗੀਤ ਜੋ ਕਿ ਉਨ੍ਹਾਂ ਨੇ ਰਚਿਆ ਤੇ ਗਾਇਆ ਆ। ਬਾਕੀ ਕੁੜੀਆਂ ਬਾਰੇ ਗੱਲ ਕੀਤੀ ਹੈ, ਕੁੜੀਏ ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਦਵਾਂ। ਬਾਕੀ ਜੇ ਗੱਲ ਕਰੀਏ ਕੁੜੀਆਂ ਦੀ ਕਿਸਮਤ ਚੰਗੀ ਹੋਵੇ, ਹਰ ਮਾਂ ਬਾਪ ਦੀ ਇਹੀ ਦੁਆ ਹੁੰਦੀ ਹੈ। ਜਦੋਂ ਕੁੜੀ ਘਰ ਜਨਮ ਲੈਂਦੀ ਹੈ ਤਾਂ ਮਾਪਿਆਂ ਦੀ ਮੱਥੇ ਤੇ ਫਿਕਰ ਦੀਆਂ ਲਕੀਰਾਂ ਹੋ ਜਾਂਦੀਆਂ ਨੇ। ਫਿਕਰ ਇਹ ਹੁੰਦਾ ਹੈ ਕਿ ਕੁੜੀ ਨੂੰ ਪਾਲ ਪੋਸ ਕੇ ਅਸੀਂ ਵੱਡਾ ਕਰਨਾ ਆ, ਚਾਵਾਂ ਲਾਡਾਂ ਨਾਲ ਉਸਦੀ ਪਾਲਣ ਪੋਸ਼ਣ ਕਰਨਾ ਹੈ, ਉਸਨੂੰ ਚੱਜ ਸਿਖਾਉਣੇ ਨੇ, ਪਰ ਉਹ ਕੁੜੀ ਕਿਸੇ ਦਿਨ ਦੂਜੇ ਘਰ ਦੀ ਸ਼ੋਭਾ ਬਣ ਜਾਏਗੀ। ਉਹ ਦੂਜਾ ਘਰ ਕਿੱਦਾਂ ਦਾ ਹੋਏਗਾ, ਇਹੀ ਫਿਕਰ ਇਹੀ ਚਿੰਤਾ ਮਾਂ ਬਾਪ ਨੂੰ ਛੇਤੀ ਬੁੱਢਾ ਕਰ ਦਿੰਦੀ ਹੈ। ਸੋ ਕੁੜੀਆਂ ਦੀ ਕਿਸਮਤ ਹਮੇਸ਼ਾ ਪਰਮਾਤਮਾ ਚੰਗੀ ਲਿਖੇ ਤਾਂ ਜੋ ਉਸਨੂੰ ਸਾਰਾ ਕੁਛ ਮਿਲੇ ਜਿਸ ਦੀ ਉਹ ਇੱਛਾ ਕਰਦੀ ਹੈ, ਚਾਹ ਕਰਦੀ ਹੈ। ਆ ਸੁਣਦੀ ਹੈ ਗੀਤ ਗੁਰਦਾਸ ਮਾਨ ਦੀ ਆਵਾਜ਼ ਚ।

ਬਾਕੀ ਜੀ ਹਰ ਧੀ ਚਾਹੁੰਦੀ ਹੈ ਕਿ ਮੇਰੇ ਬਾਬੁਲ ਦਾ ਵਿਹੜਾ ਹਮੇਸ਼ਾ ਹਰਿਆ ਭਰਿਆ ਰਹੇ। ਮੇਰੇ ਜਾਣ ਮਗਰੋਂ ਵੀ ਉੱਥੇ ਲਹਿਰਾਂ ਪੈਰਾਂ ਰਹਿਣ, ਮੇਰੇ ਮਾਂ ਬਾਪ ਖੁਸ਼ ਰਹਿਣ, ਮੇਰੇ ਭਰਾ ਭਰਜਾਈਆਂ ਛੋਟੇ ਵੀਰ ਸਾਰੇ ਸੁਖੀ ਰਹਿਣ। ਸੋ ਇੱਕ ਧੀ ਦੀ ਇਹ ਦੁਆ ਹੁੰਦੀ ਹੈ ਹਰ ਵੇਲੇ ਕਿ ਉਸਦਾ ਬਾਬੁਲ ਦਾ ਵਿਹੜਾ ਸਦਾ ਵਸਦਾ ਰਹੇ। ਦੂਜੇ ਘਰ ਜਾ ਕੇ ਵੀ ਉਸਦੀ ਜਿਹੜੀ ਸੋਚ ਆ ਉਹ ਆਪਣੇ ਪੇਕੇ ਘਰ ਵੱਲ ਵੀ ਹੁੰਦੀ ਹੈ। ਆਪਣੇ ਘਰ ਨੂੰ ਸਾਂਭਦੀ ਸਾਂਭਦੀ ਉਹ ਆਪਣੇ ਪੇਕਿਆਂ ਨੂੰ ਵੀ ਸਾਂਭਦੀ ਹੈ। ਸੋ ਅਗਲਾ ਗੀਤ ਸੁਣਦੇ ਹਾਂ ਅਸੀਂ ਸੁਰਿੰਦਰ ਕੌਰ ਦੀ ਆਵਾਜ਼, ਜਿਹਦੇ ਵਿੱਚ ਕਿਸੇ ਗੋਰੀ ਦੀ ਯਾਨੀ ਕੁੜੀ ਦੀਆਂ ਝਾਂਜਰਾਂ ਦੇ ਬਾਰੇ ਕੀ ਗੱਲ ਕੀਤੀ ਗਈ ਹੈ ਉਹ ਆਪਾਂ ਸੁਣਦੇ ਹਾਂ।

ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ। ਅੱਜ ਆਪਾਂ ਗੱਲ ਕਰ ਰਹੇ ਹਾਂ ਧੀਆਂ ਤੇ, ਸੋ ਵਾਕਿਆ ਹੀ ਧੀਆਂ ਦੀ ਗੱਲ ਕਰੀ ਹੈ ਹੰਸ ਰਾਜ ਹੰਸ ਨੇ। ਆਓ ਸੁਣਦੇ ਹਾਂ।

ਹਾਂਜੀ ਸਾਮੀ ਨੂੰ ਵਾਕਿਆ ਹੀ ਹੰਸਰਾਜ ਹੰਸੀ ਆਵਾਜ਼ ਜਿਹੜਾ ਗੀਤ ਤੁਸੀਂ ਸੁਣਿਆ ਤੇ ਹਾਂ ਦੁੱਖ ਵੰਡਾਉਂਦੀਆਂ ਨੇ। ਆਹੋ ਸੁਣਦੇ ਹਾਂ ਸਿੱਧੂ ਸਿਕੰਦਰ ਤੇ ਅਮਰ ਨੂਰੀ ਦੀਆਂ ਆਵਾਜ਼ਾਂ ਚ ਬੜਾ ਹੀ ਮਕਬੂਲ ਗੀਤ ਹੋਇਆ ਜਿਹੜਾ ਸੁਣਦੇ ਹਾਂ ਆਪਾਂ ਜੀ ਟੀ ਰੋਡ ਦੇ ਉੱਤੇ ਜਿਹੜੇ ਵੀ ਸਫੇਦੇ ਲੱਗੇ ਨੇ ਉਸ ਦੇ ਉੱਤੇ ਇੱਕ ਦੂਜੇ ਦਾ ਨਾਂ ਲਿਖਣ ਦੀ ਗੱਲ ਜਿਸ ਦੇ ਵਿੱਚ ਕੀਤੀ ਗਈ ਹੈ ਆਹ ਸੁਣਦੇ ਹਾਂ।

0: ਅਮਿਨੇਤਾ ਸੀ ਸਰਦੂਲ ਸਿਕੰਦਰ ਤੇ
1: ਅਮਰ ਨੂਰੀ ਦੀਆਂ ਆਵਾਜ਼ਾਂ ਚ ਗੀਤ।
0: ਇਸ ਦੇ ਨਾਲ ਹੀ ਦੇਸ਼ ਪੰਜਾਬ ਦੀ ਮਜਲਿਸ ਦਾ ਵੇਲਾ ਇੱਥੇ ਮੁਕਦਾ ਹੈ। ਇਨਸ਼ਾਅੱਲਾ ਕੱਲ ਸ਼ਾਮ ਫਿਰ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਬਾਰੀ ਸਾਹਿਬ ਘਰੇ ਹੀ ਹੋ
1: ਆਜੋ ਆਜੋ ਆਜੋ ਬੱਚਿਆਂ ਵਾਲੇ ਓ ਪ੍ਰਿੰਸੀਪਲ ਸਾਹਿਬ ਆਜੋ ਆਜੋ
0: ਜੈ ਹਿੰਦ ਕਬੂਲ ਕਰੋ ਪਟਵਾਰੀ ਸਾਹਿਬ
1: ਜੈ ਹਿੰਦ ਜੀ ਜੈ ਹਿੰਦ ਜੀ ਹੋਰ ਸੁਣਾਓ ਪ੍ਰਿੰਸੀਪਲ ਸਾਹਿਬ
0: ਬਹੁਤ ਵਧੀਆ ਜੀ ਤੁਸੀਂ ਨਜ਼ਰ ਆ ਗਏ ਤੇ ਬਾਗੋ ਬਾਗ ਹੋ ਗਏ
1: ਦੇਖੋ ਨਾ ਜਦੋਂ ਅਸੀਂ ਬੈਠਕ ਚ ਪਹੁੰਚਦੇ ਹਾਂ ਉਦੋਂ ਜਦੋਂ ਅਸੀਂ ਆਪਸ ਚ ਗੱਲਾਂ ਬਾਤਾਂ ਕਰਦੇ ਹਾਂ ਨਾ ਉਦੋਂ ਨਜ਼ਾਰਾ ਹੀ ਅਲੱਗ ਹੋ ਜਾਂਦਾ
0: ਬਿਲਕੁਲ ਸਹੀ ਗੱਲ ਹੈ ਜੀ ਕਿ ਕੱਲਾ ਇੱਕ ਤੇ ਜੇ ਵੇਖਿਆ ਜਾਵੇ ਤੇ ਦੋ ਜਣੇ 11
1: ਹਾਂ ਪਰ ਅੱਜ ਦੇਖੋ ਨਾ ਤੁਸੀਂ ਤਾਂ ਹੱਥ ਦੇ ਉੱਪਰ ਕਿੰਨੀਆਂ ਰਖੜੀਆਂ ਬੰਨੀਆਂ ਹੋਈਆਂ
0: ਇਹੀ ਤਾਂ ਸਾਡਾ ਸੱਭਿਆਚਾਰ ਹੈ ਜੀ ਇਹੀ ਸਾਡੇ ਰਿਸ਼ਤੇ ਹੈ
1: ਦੇਖੋ ਗੱਲ ਇਹ ਹੈ ਕਿ ਭਾਰਤ ਜਿਹੜਾ ਨਾ ਸਾਡਾ ਦੇਸ਼ ਜਿਹੜਾ ਇਹ ਤਿਉਹਾਰਾਂ ਦਾ ਦੇਸ਼ ਹੈ ਇੱਥੇ ਹਰ ਤਿਉਹਾਰ ਆਪਣੇ ਵਿਸ਼ੇਸ਼ ਮਹੱਤਵ ਰੱਖਦਾ ਅੱਜ ਰੱਖੜੀ ਦਾ ਜਿਹੜਾ ਜਿਹਨੂੰ ਆਪਾਂ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਭੈਣ ਭਰਾ ਜਿਹੜੇ ਨੇ ਉਹ ਅੱਜ ਬੜੇ ਹੀ ਸਤਿਕਾਰ ਦੇ ਨਾਲ ਜਿਹੜੇ ਭਰਾ ਨੇ ਉਹ ਭੈਣਾਂ ਕੋਲੋਂ ਰੱਖੜੀਆਂ ਬਣਵਾਉਂਦੇ ਨੇ ਤੇ ਭੈਣ ਵੀ ਜਿਹੜੀ ਹੈ ਨਾ ਜੀ ਉਹ ਭਰਾ ਦੀ ਉਮਰ ਦੇ ਲਈ ਰੱਬ ਕੋਲੋਂ ਉਦਣ ਦੁਆ ਵੀ ਕਰਦੀ ਹੈ ਜਦੋਂ ਉਹਨੂੰ ਉਹ ਇੱਕ ਧਾਗਾ ਬੰਨਦੀ ਹੈ ਨਾ ਕੱਲਾ ਧਾਗਾ ਨਹੀਂ ਹੁੰਦਾ ਰੱਖੜੀ ਨਹੀਂ ਹੁੰਦੀ
0: ਉਹ ਧਾਗੇ ਦੇ ਵਿੱਚ ਪਿਆਰ ਏ ਜਜ਼ਬਾਤ ਏ ਤੇ ਉਹਦੇ ਇਮੋਸ਼ਨਸ ਏ
1: ਦੇਖੋ ਨਾ ਇਹ ਰੱਖੜ ਪੁੰਨਿਆ ਜਿਹੜਾ ਹੈ ਇਹ ਸਾਵਨ ਮਹੀਨੇ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਇਸ ਕਰਕੇ ਇਹ ਤਿਉਹਾਰ ਦਾ ਵੈਸੇ ਤੇ ਇਹ ਵਾਕੇ ਜੀ ਇਹ ਤਿਉਹਾਰ ਜਿਹੜਾ ਨਾ ਇਸ ਦਿਨ ਤੁਸੀਂ ਦੇਖਿਆ ਹੋਣਾ ਕਿੰਨੀ ਚਹਿਲ ਪਹਿਲ ਸ਼ਹਿਰਾਂ ਸੀ ਆਪਾਂ ਤਾਂ ਪਿੰਡਾਂ ਚ ਹੁਣ ਬੈਠੇ ਆ ਪਿੰਡਾਂ ਵਿਚ ਤਾਂ ਇਹ ਦੇਖਦੇ ਹਾਂ ਕਿ ਜਿਹੜੇ ਸਾਡੇ ਭੈਣ ਭਰਾ ਇਧਰ ਉਧਰ ਨੱਠੇ ਭੱਜੇ ਜਾਂਦੇ ਸ਼ਹਿਰਾਂ ਚ ਜਾਓ ਤੇ ਅੱਜ ਜਗ੍ਹਾ ਖੜਨ ਨੂੰ ਦੇਖਣ ਨੂੰ ਐ ਮਿਲਦੀ ਹੈ ਵੀ ਪਤਾ ਨੀ ਅੱਜ ਕੀ ਹੋ ਕੀ ਗਿਆ
0: ਇੱਕ ਇੱਕ ਮਹੀਨਾ ਪਹਿਲਾਂ ਹੀ ਭੈਣਾਂ ਤਿਆਰੀ ਕਰਦੀਆਂ ਕਿ ਰੱਖੜੀ ਵਾਲੇ ਦਿਨ ਪੇਕੇ ਜਾਵਾਂਗੀਆਂ ਭਰਾ ਦੇ ਘਰ ਜਾਵਾਂਗੀਆਂ ਜੇ ਉੱਥੇ ਨਹੀਂ ਜਾ ਸਕਦੀਆਂ ਤੇ ਭਰਾ ਸਾਡੇ ਕੋਲ ਆਏਗਾ
1: ਦੇਖੋ ਜਦੋਂ ਨਾ ਇਹ ਤਾਂ ਗੱਲ ਤੁਸੀਂ ਕਰ ਲਈ ਆ ਕਿ ਪੇਕੇ ਜਦੋਂ ਆਉਂਦੀਆਂ ਵੈਸੇ ਜਦੋਂ ਭੈਣਾਂ ਨਾ ਅਨਮੈਰਿਡ ਹੁੰਦੀਆਂ ਤੇ ਭਰਾ ਭੈਣ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਨਾ ਉਹ ਮਾਰ ਕੁਟਾਈ ਵੀ ਕਰਦੇ ਨੇ ਤੇ ਪਿਆਰ ਵੀ ਬਹੁਤ ਕਰਦੇ ਨੇ
0: ਘਰ ਦੇ ਵਿਚ ਇੱਕ ਇਹੀ ਰਿਸ਼ਤਾ ਹੈ ਵੇ ਜਿਹੜਾ ਸਭ ਤੋਂ ਕਲੋਜ਼ ਏ ਹਰ ਰੰਗ ਇਹਦੇ ਚ ਆਉਂਦਾ ਜੀ ਵੱਡੀ ਭੈਣ ਮਾਂ ਬਰਾਬਰ ਵੱਡਾ ਪਿਓ ਵੱਡਾ ਭਰਾ ਪਿਓ ਬਰਾਬਰ
1: ਦੇਖੋ ਨਾ ਇਹ ਜਦੋਂ ਰੱਖੜੀ ਦਾ ਤਿਉਹਾਰ ਆਉਂਦਾ ਹੈ ਵਾਕੇ ਜੀ ਤੁਸੀਂ ਬਿਲਕੁਲ ਬਜਾ ਫਰਮਾਇਆ ਕਿ ਤਿਆਰੀਆਂ ਤਾਂ ਇੱਕ ਮਹੀਨਾ ਪਹਿਲਾਂ ਹੋਣ ਲੱਗ ਜਾਂਦੀਆਂ ਭੈਣਾਂ ਨੂੰ ਚਾਅ ਬਹੁਤ ਹੁੰਦਾ
0: ਬਿਲਕੁਲ
1: ਮੈਂ ਰੱਖੜੀ ਖਰੀਦਣੀ ਹੈ ਵੱਡੀ ਖਰੀਦਣੀ ਹੈ ਹਾਂਜੀ ਹੀਰਿਆਂ ਵਾਲੀ ਰੱਖੜੀ ਖਰੀਦਣੀ ਹੈ ਕਿਉਂਕਿ ਭਰਾ ਦੇ ਗੁੱਟ ਤੇ ਰੱਖੜੀ ਬੰਨਣੀ ਹੈ
0: ਭਤੀਜੇ ਭਤੀਜੀਆਂ ਲਈ ਫਲਾਣੀ ਚੀਜ਼ ਲੈ ਕੇ ਜਾਣੀ ਏ ਭਰਾ ਨੂੰ ਇਹ ਵਾਲੀ ਮਿਠਾਈ ਪਸੰਦ ਏ ਕਿਹੜੀ ਕਿਹੜੀ ਚੀਜ਼ ਲੈ ਕੇ ਜਾਣੀ ਏ ਤੇ ਕਿਹੜੇ ਕੱਪੜੇ ਪਾਣੇ ਆ ਰੱਖੜੀ ਵਾਲੇ ਦੇ
1: ਬਿਲਕੁਲ ਜੀ ਇਹ ਜਿਹੜਾ ਭੈਣ ਭਰਾਵਾਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਲੋਕ ਆਪਣੇ ਗੁਆਂਢੀਆਂ ਤੇ ਕਰੀਬੀ ਰਿਸ਼ਤੇਦਾਰਾਂ ਨੂੰ ਵੀ ਰੱਖੜੀ ਬੰਨ ਕੇ ਆਪਸੀ ਪਿਆਰ ਨੂੰ ਵਧਾਉਂਦੇ ਨੇ ਤੇ ਰੱਖੜੀ ਦਾ ਤਿਉਹਾਰ ਸਮਾਜ ਵਿਚ ਭਾਈਚਾਰੇ ਪਿਆਰ ਰਿਸ਼ਤਿਆਂ ਦੀ ਮਜ਼ਬੂਤੀ ਦਾ ਸੁਨੇਹਾ ਦਿੰਦਾ
0: ਬਿਲਕੁਲ ਜੀ
1: ਭਾਵੇਂ ਅਜੋਕੇ ਸਮੇਂ ਚ ਬਹੁਤ ਸਾਰੇ ਲੋਕ ਨੌਕਰੀਆਂ ਜਾਂ ਪੜ੍ਹਾਈ ਕਰਨ ਦੂਰ ਜਾਂਦੇ ਹੁੰਦੇ ਸੀ ਨਾ
0: ਬਿਲਕੁਲ ਜੀ
1: ਲੇਕਿਨ ਭੈਣਾਂ ਜਿਹੜੀਆਂ ਉਹਨਾਂ ਨੇ ਰੱਖੜੀ ਚਾਹੇ ਮਨੀ ਆਰਡਰ ਕਰਨ ਚਾਹੇ ਉਹ ਕੀ ਕਹਿੰਦੇ ਹੁੰਦੇ ਆ ਪਾਰਸਲ ਕਰਨ ਹੈ ਜੀ
0: ਕੋਰੀਅਰ ਕਰਨ
1: ਅੱਜ ਕੱਲ ਹਾਂ ਦੇਖੋ ਨਾ ਹੁਣ ਤੁਸੀਂ ਤਾਂ ਪ੍ਰਿੰਸੀਪਲ ਨੂੰ ਤੁਹਾਨੂੰ ਤਾਂ ਜ਼ਿਆਦਾ ਪਤਾ ਹੈ ਅੱਜ ਕੱਲ ਦੇ ਕੋਰੀਅਰ ਕਰਕੇ ਵੀ ਰੱਖੜੀਆਂ ਭੇਜ ਦਿੰਦੀਆਂ ਪਰ ਭੈਣਾਂ ਜਿਹੜੀਆਂ ਨਾ ਉਹ ਇਸ ਮੌਕੇ ਨੂੰ ਭੁੱਲਦੀਆਂ ਨੇਗੀਆਂ
0: ਬਿਲਕੁਲ ਜੀ
1: ਇਹ ਭੁੱਲਣਾ ਵੀ ਨਹੀਂ ਚਾਹੀਦਾ ਬਹੁਤ ਪਵਿੱਤਰ ਰਿਸ਼ਤਾ ਹੈ
0: ਰਿਸ਼ਤੇ ਤਾਜ਼ਾ ਹੋ ਜਾਂਦੇ
1: ਤੇ ਲਓ ਜੀ ਫਿਰ ਪ੍ਰਿੰਸੀਪਲ ਸਾਹਿਬ ਤੁਸੀਂ ਤੇ ਅੱਜ ਰੱਖੜੀਆਂ ਵੀ ਬੰਨ ਕੇ ਆਏ ਹੋ ਤੇ

0: ਬਾਬਤ ਮੋਹਨ ਸਿੰਘ ਮੋਤੀ ਹੋਣਾ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ
1: ਆਉਂਦੇ ਹੋ ਜੀ
0: ਸੁਣਦੇ ਹਾਂ ਜੀ
2: 15 ਅਗਸਤ 2014 ਨੂੰ ਐਲਾਨ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਅੱਜ ਪੂਰੇ 12 ਸਾਲ ਪੂਰੇ ਕਰ ਰਹੀ ਹੈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਮਹੱਤਵਪੂਰਨ ਵਿੱਤ ਯੋਜਨਾ ਹੈ ਇਸ ਯੋਜਨਾ ਦਾ ਮੁੱਖ ਉਦੇਸ਼ ਦੇਸ਼ ਦੇ ਹਰ ਨਾਗਰਿਕ ਨੂੰ ਬੈਂਕਿੰਗ ਸਹੂਲਤਾਂ ਨਾਲ ਜੋੜਨਾ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਵਿੱਤੀ ਸੇਵਾਵਾਂ ਤੱਕ ਆਸਾਨ ਤਰੀਕੇ ਨਾਲ ਪਹੁੰਚਾਉਣਾ ਹੈ ਇਹ ਆਸਾਨ ਤਰੀਕਾ ਕੀ ਹੈ ਤੇ ਕਿਸ ਤਰ੍ਹਾਂ ਇਸ ਦਾ ਆਰਥਿਕ ਲਾਭ ਜਿਹੜਾ ਹੈ ਉਹ ਕਮਜ਼ੋਰ ਵਰਗ ਉਠਾ ਸਕਦਾ ਹੈ ਇਸ ਸਭ ਦੀ ਜਾਣਕਾਰੀ ਦੇਣ ਦੇ ਲਈ ਅੱਜ ਸਾਡੇ ਸਟੂਡੀਓ ਵਿੱਚ ਬੈਂਕਿੰਗ ਖੇਤਰ ਦੇ ਨਾਲ ਜੁੜੇ ਹੋਏ ਮੋਹਨ ਮੋਤੀ ਜੀ ਮੌਜੂਦ ਨੇ ਤੇ ਮੋਹਨ ਮੋਤੀ ਜੀ ਜਿਹੜੇ ਨੇ ਉਹ ਪ੍ਰਮੁੱਖ ਜ਼ਿਲ੍ਹਾ ਪ੍ਰਬੰਧਕ ਨੇ ਪੂਰੇ ਜਲੰਧਰ ਦੇ ਤੇ ਇਹਨਾਂ ਕੋਲੋਂ ਹੀ ਜਾਣਾਂਗੇ ਕਿ ਇਹ ਯੋਜਨਾ ਕੀ ਹੈ ਤੇ ਇਸ ਯੋਜਨਾ ਦਾ ਲਾਭ ਜਿਹੜਾ ਅਸੀਂ ਕਿਵੇਂ ਲੈ ਸਕਦੇ ਹਾਂ ਮੋਹਨ ਮੋਤੀ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓਜ਼ ਦੇ ਵਿੱਚ
1: ਬਹੁਤ ਸ਼ੁਕਰੀਆ ਜੀ
2: ਸਭ ਤੋਂ ਪਹਿਲਾਂ ਤਾਂ ਅਸੀਂ ਇਹ ਹੀ ਜਾਣਨਾ ਚਾਹਾਂਗੇ ਕਿ ਇਹ ਜਨ ਧਨ ਯੋਜਨਾ ਹੈ ਕੀ
1: ਪ੍ਰਭਜੋਤ ਜੀ ਇਹ ਜਨ ਧਨ ਯੋਜਨਾ ਜਿਹੜੀ ਹੈ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਕਿ 15 ਅਗਸਤ 2014 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੱਕ ਘੋਸ਼ਣਾ ਕੀਤੀ ਆਪਣੇ ਸੰਬੋਧਨ ਵਿੱਚ ਲਾਲ ਕਿਲੇ ਤੋਂ ਕਿ ਇਸ ਤਰ੍ਹਾਂ ਦਾ ਇੱਕ ਖਾਤਾ ਜਿਹੜਾ ਹੈ ਹੋਣਾ ਚਾਹੀਦਾ ਹੈ ਜਿਹਦੇ ਨਾਲ ਉਹ ਲੋਕ ਜਿਨ੍ਹਾਂ ਨੇ ਅਜੇ ਬੈਂਕਿੰਗ ਖੇਤਰ ਦੇ ਨਾਲ ਵਿੱਤੀ ਖੇਤਰ ਦੇ ਨਾਲ ਆਪਣੀ ਸਾਂਝ ਨਹੀਂ ਪਾਈ ਉਹਨਾਂ ਦਾ ਉਹ ਖਾਤਾ ਹੋਵੇ ਇਸ ਖਾਤੇ ਨੂੰ ਉਹਨਾਂ ਨੇ PMJDY ਪ੍ਰਾਈਮ ਮਿਨਿਸਟਰ ਜਨ ਧਨ ਯੋਜਨਾ ਦਾ ਨਾਮ ਦਿੱਤਾ ਇਸ ਐਲਾਨ ਦੇ ਉੱਤੇ ਕੰਮ ਹੋਇਆ ਤੇ ਫਿਰ ਬਹੁਤ ਜਲਦੀ ਹੀ 28 ਅਗਸਤ 2014 ਨੂੰ ਇਸ ਸਕੀਮ ਨੂੰ ਸ਼ੁਰੂ ਕਰ ਦਿੱਤਾ ਗਿਆ ਇੱਕ ਰਾਸ਼ਟਰੀ ਮਿਸ਼ਨ ਦੇ ਤੌਰ ਤੇ
2: ਬਿਲਕੁਲ ਜੀ ਤੁਸੀਂ ਕਿਹਾ ਕਿ ਰਾਸ਼ਟਰੀ ਮਿਸ਼ਨ ਦੇ ਤੌਰ ਤੇ ਇਹ ਜਿਹੜਾ ਹੈ ਯੋਜਨਾ ਸ਼ੁਰੂ ਹੋ ਗਈ ਇਸ ਦਾ ਮਕਸਦ ਕੀ ਸੀ ਕਿਉਂ ਸ਼ੁਰੂ ਕੀਤੀ ਗਈ ਕਿਉਂਕਿ ਦੇਖੋ ਮੋਹਨ ਮੋਤੀ ਜੀ ਤੁਸੀਂ ਬੈਂਕਿੰਗ ਖੇਤਰ ਨਾਲ ਜੁੜੇ ਹੋਏ ਹੋ ਬਹੁਤ ਸਾਰੇ ਬੈਂਕਿੰਗ ਦੇ ਵਿੱਚ ਜਿਹੜੇ ਖਾਤੇ ਨੇ ਉਹ ਖੁੱਲ ਜਾਂਦੇ ਨੇ ਬੈਂਕਾਂ 'ਚ ਜਾ ਕੇ ਸਾਰੇ ਲੋਕ ਜਿਹੜੇ ਨੇ ਉਹ ਖੁਲਵਾਉਂਦੇ ਨੇ ਔਰ ਤੁਸੀਂ ਕਿਹਾ ਕਿ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਬੈਂਕਿੰਗ ਖੇਤਰ ਨਾਲ ਨਹੀਂ ਜੁੜੇ ਹੋਏ ਸੀ ਫਿਰ ਇਹਦਾ ਮਕਸਦ ਕੀ ਸੀ
1: ਅਸਲ ਦੇ ਵਿੱਚ ਇਹਦਾ ਮਕਸਦ ਇਹ ਸੀਗਾ ਕਿ ਹਰੇਕ ਪਰਿਵਾਰ ਦਾ ਘੱਟ ਤੋਂ ਘੱਟ ਇੱਕ ਬੈਂਕ ਖਾਤਾ ਬੈਂਕ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਜੇਕਰ ਕਿਸੇ ਦਾ ਇੱਕ ਖਾਤਾ ਬੈਂਕ ਵਿੱਚ ਹੋਏਗਾ ਬੈਂਕ ਦੇ ਨਾਲ ਉਹ ਜੁੜੇਗਾ ਫਿਰ ਉਸ ਨੂੰ ਪਤਾ ਲੱਗੇਗਾ ਵਿੱਤੀ ਖੇਤਰ ਦਾ ਉਹ ਹਿੱਸੇਦਾਰ ਬਣੇਗਾ ਉਹਦੀ ਉਹਦੇ ਵਿੱਚ ਸ਼ਮੂਲੀਅਤ ਹੋਏਗੀ ਇੱਕ ਵਾਰ ਸ਼ਮੂਲੀਅਤ ਹੋਗੀ ਫਿਰ ਉਸ ਨੂੰ ਬੈਂਕ ਦੀਆਂ ਹੋਰ ਜਿਹੜੀਆਂ ਸਹੂਲਤਾਂ ਹੈ ਭਾਵੇਂ ਉਹ ਕਰਜ਼ ਦੇ ਨਾਲ ਸੰਬੰਧਿਤ ਨੇ ਤੇ ਭਾਵੇਂ ਹੋਰ ਜਿਹੜੀਆਂ ਵੀ ਸਹੂਲਤਾਂ ਉਹਨਾਂ ਬਾਰੇ ਉਹਨੂੰ ਪਤਾ ਲੱਗੂਗਾ ਇਸ ਕਰਕੇ ਹਰ ਪਰਿਵਾਰ ਦਾ ਇੱਕ ਖਾਤਾ ਖੋਲਣ ਦੇ ਉਦੇਸ਼ ਦੇ ਨਾਲ ਇਹ ਜਿਹੜੀ ਯੋਜਨਾ ਹੈ ਜਿਹਨੂੰ ਫਾਈਨੈਂਸ਼ੀਅਲ ਇਨਕਲੂਜ਼ਨ ਯਾਨੀ ਕਿ ਵਿੱਤੀ ਸ਼ਮੂਲੀਅਤ ਦਾ ਨਾਮ ਦਿੱਤਾ ਗਿਆ ਉਹਦੇ ਤਹਿਤ ਇਹਨੂੰ ਮਤਲਬ ਸ਼ੁਰੂ ਕੀਤਾ ਗਿਆ ਇਸ ਸਕੀਮ ਨੂੰ
2: ਜਿਵੇਂ ਕਿ ਮੈਂ ਕਿਹਾ ਕਿ ਬੈਂਕਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਖਾਤੇ ਜਿਹੜੇ ਨੇ ਉਹ ਖੋਲੇ ਜਾਂਦੇ ਨੇ ਜਿਵੇਂ ਕਿ ਸੇਵਿੰਗ ਹੈ ਜਾਂ ਕੋਈ ਹੋਰ ਖਾਤੇ ਨੇ ਕਿਸੇ ਦੀਆਂ RDA ਚੱਲ ਰਹੀਆਂ ਕਿਸੇ ਦੀਆਂ FDA ਚੱਲ ਰਹੀਆਂ ਹੈ ਨਾ ਇਹ ਖਾਤਾ ਜਿਹੜਾ ਖਾਸ ਕਰਕੇ ਜਨ ਧਨ ਯੋਜਨਾ ਦਾ ਨਾਮ ਦਿੱਤਾ ਗਿਆ ਸਰਕਾਰ ਵੱਲੋਂ ਇਹ ਦੂਸਰੀਆਂ ਯੋਜਨਾਵਾਂ ਨਾਲੋਂ ਕਿਵੇਂ ਵੱਖਰਾ ਸੀ
1: ਇਹ ਬਹੁਤ ਵਧੀਆ ਸਵਾਲ ਹੈ ਕਿ ਹਾਲਾਂਕਿ ਬਹੁਤ ਸਾਰੇ ਖਾਤੇ ਜਿਹੜੇ ਆ ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹਦੇ ਵਿੱਚ ਸੇਵਿੰਗ ਦਾ ਖਾਤਾ ਹੋ ਸਕਦਾ ਪਹਿਲਾਂ ਵੀ ਖਾਤੇ ਚੱਲਦੇ ਸੀ ਰੈਕਰਿੰਗ ਡਿਪੋਜ਼ਿਟ ਹੋ ਸਕਦਾ FDR ਹੋ ਸਕਦਾ ਪਰ ਇਹ ਜਿਹੜਾ PMJDY ਇਸ ਖਾਤੇ ਦੀ ਕਿਉਂ ਜ਼ਰੂਰਤ ਪਈ ਤੇ ਇਹ ਜਿਹੜਾ ਖਾਤਾ ਹੈ ਇਹ ਦੂਜੀਆਂ ਸਕੀਮਾਂ ਨਾਲੋਂ ਕਿਵੇਂ ਵੱਖਰਾ ਦੂਸਰੀਆਂ ਸਕੀਮਾਂ ਨਾਲੋਂ ਇਸ ਲਈ ਵੱਖਰਾ ਭਾਵੇਂ ਹੋਰ ਖਾਤੇ ਹੈਗੇ ਸੇਵਿੰਗ ਦੀਆਂ ਹੋਰ ਵੀ ਸਕੀਮਾਂ ਨੇ ਪਰ ਇਹ ਖਾਤਾ ਇਸ ਲਈ ਵੱਖਰਾ ਕਿ ਇਹਦੇ ਵਿੱਚ ਕਿਸੇ ਵੀ ਬੈਲੈਂਸ ਦੀ ਜ਼ਰੂਰਤ ਨਹੀਂ ਤੁਸੀਂ ਇਸ ਖਾਤੇ ਨੂੰ 0 ਬੈਲੈਂਸ ਤੇ ਖੋਲ ਸਕਦੇ ਹੋ ਉਹਦੇ ਵਿੱਚ ਜਿਹੜਾ ਤੁਸੀਂ ਪੈਸਾ ਜਮ੍ਹਾਂ ਕਰ ਸਕਦੇ ਹੋ ਪੂਰੇ ਦਾ ਪੂਰਾ ਕਢਵਾ ਸਕਦੇ ਆ ਇਹਦੇ ਵਿੱਚ ਕੋਈ ਬੈਲੈਂਸ ਨਾ ਹੀ ਜਮ੍ਹਾਂ ਕਰਾਉਣ ਦੀ ਲੋੜ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਮਿਨੀਮਮ ਬੈਲੈਂਸ ਜਿਹਦਾ ਘੱਟੋ ਘੱਟ ਜਮ੍ਹਾਂ ਜਿਹਨੂੰ ਆਪਾਂ ਕਹਿੰਦੇ ਆ ਉਹ ਜਮ੍ਹਾਂ ਰੱਖਣ ਦੀ ਜ਼ਰੂਰਤ
2: ਮਤਲਬ ਤੁਸੀਂ ਜਿੰਨਾ ਜਮ੍ਹਾਂ ਕਰਵਾਇਆ ਉਹ ਨਾਲ ਦੀ ਨਾਲ ਤੁਸੀਂ ਜਦੋਂ ਵੀ ਤੁਸੀਂ ਚਾਹੋ
1: ਕਢਵਾ
2: ਸਕਦੇ ਪੂਰਾ ਫਿਰ ਤੁਸੀਂ ਆਪਣਾ ਖਾਤਾ 0 ਜਿਹੜਾ ਉਹ ਕਰ ਸਕਦੇ
1: ਔਰ ਬਹੁਤ ਸਾਰੀਆਂ ਸਕੀਮਾਂ ਐਸੀਆਂ ਜਿਵੇਂ ਉਹਦੇ ਵਿੱਚ ਮਿਨੀਮਮ ਬੈਲੈਂਸ ਚਾਰਜ ਲੱਗਦਾ ਹੈ ਖਾਤਿਆਂ ਦੇ ਵਿੱਚ ਜਿੱਦਾਂ ਤੁਸੀਂ ਆਪਾਂ ਕਹੀਏ ਕਰੰਟ ਅਕਾਊਂਟ ਹੈ ਜਾਂ ਸੇਵਿੰਗ ਦੇ ਹੋਰ ਖਾਤੇ ਨੇ ਉਹਨਾਂ ਦੇ ਵਿੱਚ ਕੁਝ ਮਿਨੀਮਮ ਬੈਲੈਂਸ ਜਿਹੜਾ ਰੱਖਣਾ ਪੈਂਦਾ ਨਹੀਂ ਤੇ ਉਹਦੇ ਵਿੱਚ ਚਾਰਜਸ ਲੱਗਦੇ ਸੀ ਹੁਣ ਤੇ ਸ਼ਾਇਦ ਉਹਦੇ ਵਿੱਚ ਥੋੜੀ ਬਹੁਤੀ ਕੁਝ ਤਬਦੀਲੀ ਕੀਤੀ ਹੈ ਪਰ ਫਿਰ ਵੀ ਉਹ ਜਿਹੜੇ ਮਿਨੀਮਮ ਬੈਲੈਂਸ ਚਾਰਜ ਲੱਗਦੇ ਸੀ ਪਰ ਇਸ ਖਾਤੇ ਦੇ ਵਿੱਚ ਤੁਸੀਂ 0 ਬੈਲੈਂਸ ਤੱਕ ਜਾ ਸਕਦੇ ਆ ਤੇ 0 ਦੇ ਨਾਲ ਹੀ ਇਹ ਖਾਤਾ ਖੋਲ ਸਕਦੇ
2: ਆ ਬਹੁਤ ਵਧੀਆ ਗੱਲ ਹੈ ਜੀ ਕਿ 0 ਦੇ ਨਾਲ ਹੀ ਅਸੀਂ ਇਹ ਖਾਤਾ ਜਿਹੜਾ ਖੋਲ ਸਕਦੇ ਆ ਅੱਛਾ ਇੱਕ ਗੱਲ ਦੱਸੋ ਮੋਹਨ ਮੋਤੀ ਜੀ ਕਿ ਜਦੋਂ ਇਹ ਅਸੀਂ ਜਨ ਧਨ ਖਾਤਾ ਖੋਲਣਾ ਹੈ ਇਸ ਦੇ ਵਿੱਚ ਕੋਈ ਘੱਟੋ ਘੱਟ ਰਕਮ

0: ਬਾਕੀ ਬੈਂਕ ਦੇ ਵਿੱਚ ਕਹੇਗਾ ਕਿ ਮੇਰਾ ਜ਼ੀਰੋ ਬੈਲੈਂਸ ਵਾਲਾ ਖਾਤਾ ਖੋਲ ਦਿਓ, ਤੁਸੀਂ ਕੋਲ ਦਸਤਖਤ ਕਰਾਉਣਗੇ, ਇੱਕ ਫੋਟੋ ਲੈਣਗੇ ਔਰ ਨਾਲ ਹੀ ਨਾਲ ਉਹਦੇ ਆਧਾਰ ਕਾਰਡ ਦੀ ਜਿਹੜੀ ਕਾਪੀ ਹੈ ਜਾਂ ਜਿਹੜਾ ਵੀ ਉਹਨੇ ਆਪਣਾ ਕੋਈ ਦਸਤਾਵੇਜ਼ ਜਾਣਕਾਰੀ ਦੇ ਤੌਰ ਤੇ ਦੇਣਾ, ਆਪਣੀ ਪਛਾਣ ਦੇ ਤੌਰ ਤੇ ਦੇਣਾ, ਉਹ ਦੇ ਕੇ ਤੇ ਖਾਤਾ ਖੁੱਲ ਜਾਏਗਾ।
1: ਬਿਲਕੁਲ ਜੀ, ਵੈਸੇ ਇਹਦਾ ਨਾ ਇੱਕ ਨਾਮ ਦਿੱਤਾ ਗਿਆ ਸੀ, ਮੇਰਾ ਖਾਤਾ ਪ੍ਰਾਗਿਆ ਵਿਦਾਤਾ, ਹੈ ਨਾ
0: ਜੀ, ਇਹ ਬਿਲਕੁਲ ਬਿਲਕੁਲ।
1: ਤੇ ਇਹ ਮੈਂ ਸਮਝਦੀ ਹਾਂ ਕਿ ਪ੍ਰਾਗਿਆ ਵਿਦਾਤਾ ਜਿਹੜੀ ਗੱਲ ਹੈ, ਇਹ ਸ਼ਾਇਦ ਔਰਤਾਂ ਦੇ ਸਸ਼ਕਤੀਕਰਨ ਨਾਲ ਜੁੜਿਆ ਹੋਇਆ।
0: ਬਿਲਕੁਲ, ਇਹ ਔਰਤਾਂ ਦੇ ਸਸ਼ਕਤੀਕਰਨ ਦੇ ਨਾਲ ਵੀ ਜੁੜਿਆ ਹੋਇਆ
1: ਜੀ।
0: ਇਹ ਨਾਲ ਤੁਸੀਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਕਿੱਥੇ ਤੇ ਪੋਜੀਸ਼ਨ ਇਹ ਕਿ ਬੰਦਾ ਖਾਤਾ ਹੀ ਨੀ ਖੋਲ ਰਿਹਾ
1: ਜੀ,
0: ਕਿਸੇ ਪਰਿਵਾਰ ਦਾ ਖਾਤਾ ਹੀ ਹੈ ਨੀ, ਪਰ ਪਰਿਵਾਰ ਦੇ ਕਿਸੇ ਇੱਕ ਮੈਂਬਰ ਦਾ ਖਾਤਾ ਹੋਵੇ, ਉਹਦੇ ਲਈ ਤੁਹਾਡੇ ਕੋਲ PMJDY ਸਕੀਮ ਦਾ ਖਾਤਾ ਆ ਗਿਆ
1: ਜੀ,
0: ਔਰ ਨਾਲ ਤੁਸੀਂ 10,000 ਤੱਕ ਉਹਦੇ ਵਿੱਚੋਂ ਓਵਰ ਡਰਾਫਟ ਲੈ ਸਕਦੇ ਹਾਂ, ਆਪਣੀ ਕੋਈ ਬਹੁਤ ਜਿਹੜੀ ਜ਼ਰੂਰਤ ਪੈਦਾ ਹੋ ਗਈ ਉਹ ਲੈ ਸਕਦੇ ਹਾਂ
1: ਜੀ। ਬਿਲਕੁਲ ਬਿਲਕੁਲ, ਆਪਣੀ ਜ਼ਰੂਰਤ ਜਿਹੜੀ ਆ ਉਹਨੂੰ ਪੂਰਾ ਕਰ ਸਕਦੇ ਹਾਂ। ਅੱਛਾ, ਇਹ ਯੋਜਨਾ ਜਿਹੜੀ ਹੈ 2014 ਦੇ ਵਿੱਚ ਸ਼ੁਰੂ ਹੋਈ ਹੈ ਨਾ, ਔਰ ਤੁਸੀਂ ਜਾਣਦੇ ਆ ਜਾਂ ਆਪਾਂ ਸਾਰੇ ਵੀ ਜਾਣਦੇ ਹਾਂ ਕਿ ਜਦੋਂ ਇਹ ਯੋਜਨਾ ਸ਼ੁਰੂ ਹੋਈ ਉਸ ਤੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਕਰਦੇ ਹੁਣ 12ਵੇਂ ਸਾਲ ਪੂਰੇ ਕਰ ਰਹੇ, ਔਰ ਉਹਦੇ ਵਿੱਚ ਕੋਰੋਨਾ ਵੀ ਆਇਆ ਤੇ ਬੈਂਕਾਂ ਦੇ ਮੁਲਾਜ਼ਮ ਉਸ ਵੇਲੇ ਜਦੋਂ ਕਿ ਇਹ ਕੋਰੋਨਾ ਆ ਗਿਆ, ਬੈਂਕਾਂ ਦੇ ਮੁਲਾਜ਼ਮਾਂ ਦਾ ਕੀ ਰੋਲ ਰਿਹਾ ਇਹਦੇ ਵਿੱਚ, ਕਿਉਂਕਿ ਇਸ ਨੂੰ ਪ੍ਰਫੁੱਲਿਤ ਕਰਨਾ ਸੀ ਹਨਾ, ਉਸ ਟਾਈਮ ਤੇ ਇਸ ਨੂੰ ਪ੍ਰਫੁੱਲਿਤ ਕਰਨਾ ਸੀ, ਔਰ ਬਹੁਤ ਸਾਰਾ ਕੰਮ ਜਿਹੜਾ ਉਹ ਮੈਨੂੰ ਲੱਗਦਾ ਕਿ ਮੁਲਾਜ਼ਮਾਂ ਨੇ ਕੀਤਾ ਹੋਣਾ, ਇਹ ਸਾਰਾ ਕੁਝ ਤੁਸੀਂ ਕਿਵੇਂ ਕੀਤਾ?
0: ਬਹੁਤ ਵਧੀਆ ਤੁਸੀਂ ਸਵਾਲ ਕੀਤਾ, ਮੈਂ ਸਮਝਦਾ ਕਿ ਬੈਂਕਿੰਗ ਸੈਕਟਰ ਨੇ ਇਹਦੇ ਵਿੱਚ ਜਿੰਨਾ ਤੇਜ਼ੀ ਦੇ ਨਾਲ ਕੰਮ ਕੀਤਾ, ਜਿੰਨਾ ਸਮਰਪਣ ਦੇ ਨਾਲ ਕੰਮ ਕੀਤਾ ਹੈ, ਉਸ ਉਹਨਾਂ ਦੇ ਸਮਰਪਣ ਨੂੰ ਪ੍ਰਧਾਨ ਮੰਤਰੀ ਜੀ ਨੇ ਵੀ ਰੈਕੋਗਨਾਈਜ਼ ਕੀਤਾ, ਉਹਨਾਂ ਨੇ ਬਕਾਇਦਾ ਉਹਨਾਂ ਨੂੰ ਜਿਹੜੇ ਕੋਰੋਨਾ ਬੈਂਕਿੰਗ ਵੈਰੀਅਰ ਦੇ ਤੌਰ ਦੇ ਉੱਤੇ ਵੀ ਉਹਨਾਂ ਦੀ ਪਹਿਚਾਣ ਕੀਤੀ। ਇਹ ਗੱਲ ਆਪਾਂ ਕੋਰੋਨਾ ਕਾਲ ਦੀ ਕਰਦੇ ਹਾਂ,
1: ਠੀਕ ਹੈ।
0: ਗੱਲ ਸ਼ੁਰੂ ਹੋਈ ਸੀ 2014 ਦੀ ਇਸ ਜਿਹੜਾ ਹੈ PMJDY ਖਾਤੇ, ਇਹ ਖਾਤੇ ਉਸ ਵੇਲੇ ਇਸ ਤਰੀਕੇ ਦੇ ਨਾਲ ਲੋਕਾਂ ਵਾਸਤੇ ਸਹਾਇਕ ਹੋਏ ਜਿਵੇਂ ਇਹ 10,000 ਦੀ ਓਵਰ ਡਰਾਫਟ ਦੀ ਸਹੂਲਤ ਸੀ, ਉਸ ਕੋਰੋਨਾ ਦੇ ਦੌਰ ਦੇ ਵਿੱਚ ਵੀ ਇਹਨਾਂ ਖਾਤਿਆਂ ਨੂੰ ਬਹੁਤ ਸਹੂਲਤ ਦਿੱਤੀ ਲੋਕਾਂ ਨੂੰ। ਬੈਂਕਾਂ ਵਾਲਿਆਂ ਨੇ ਇਹ ਖਾਤੇ ਖੋਲਣ ਵਾਸਤੇ ਫੈਕਟਰੀਆਂ ਵਿੱਚ ਜਾ ਕੇ, ਕਾਲਜਾਂ ਵਿੱਚ ਜਾ ਕੇ, ਸਕੂਲਾਂ ਵਿੱਚ ਜਾ ਕੇ ਔਰ ਪੰਚਾਇਤਾਂ ਵਿੱਚ ਜਾ ਕੇ, ਜਿੱਥੇ ਜਿੱਥੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਜਿਹੜੇ ਵੀ ਉੱਥੇ ਮੁਲਾਜ਼ਮ ਸੀ, ਉਹ ਜੇ ਕਿਸੇ ਦਾ ਵੀ ਕੋਈ ਖਾਤਾ ਨਹੀਂ ਹੈ ਉਹਨਾਂ ਦੇ ਕੋਲੋਂ ਆਧਾਰ ਲੈ ਕੇ ਖਾਤੇ ਖੋਲੇ। ਔਰ ਜੇ ਤੁਸੀਂ ਹੈਰਾਨੀ ਹੋ ਗਈ ਸੁਣ ਕੇ ਕਿ ਇਸ ਵੇਲੇ ਤੱਕ ਭਾਰਤ ਦੇ ਵਿੱਚ 58 ਕਰੋੜ ਤੇ 15 ਲੱਖ ਖਾਤੇ ਖੋਲ ਚੁੱਕੇ ਆ।
1: ਅੱਛਾ ਜੀ,
0: ਤੇ ਇਹ ਜਿਹੜਾ ਸਾਰਾ ਕੰਮ ਬੜਾ ਤੇਜ਼ੀ ਦੇ ਨਾਲ, ਬੜਾ ਸਮਰਪਣ ਦੇ ਨਾਲ ਬੈਂਕਿੰਗ ਸੈਕਟਰ ਦੇ ਜਿਹੜੇ ਲੋਕ ਨੇ, ਉਹਨਾਂ ਦੇ ਕਰਮਚਾਰੀ ਨੇ, ਉਹਨਾਂ ਨੇ ਕੰਮ ਕੀਤਾ ਜਿਹਨੂੰ ਪ੍ਰਧਾਨ ਮੰਤਰੀ ਜੀ ਨੇ ਬਕਾਇਦਾ ਤੌਰ ਤੇ ਰੈਕੋਗਨਾਈਜ਼।
1: ਬਿਲਕੁਲ ਜੀ ਬਿਲਕੁਲ। ਅੱਛਾ, ਇੱਕ ਗੱਲ ਹੋਰ ਮੈਂ ਪੁੱਛਣੀ ਤੁਹਾਡੇ ਕੋਲੋਂ ਕਿ ਸਰਕਾਰੀ ਪੈਸਾ ਸਿੱਧਾ ਇਸ ਖਾਤੇ ਦੇ ਵਿੱਚ ਕਿਵੇਂ ਆ ਜਾਂਦਾ?
0: ਹਾਂ, ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ
1: ਜੀ।
0: ਇਹ ਵੀ ਇਸ ਖਾਤੇ ਦੇ ਆਪਾਂ ਜੇ ਕਹੀਏ ਲਾਭਾਂ ਦੇ ਵਿੱਚ ਹੀ ਸ਼ਾਮਲ ਹੈ। ਸਿੱਧਾ ਲਾਭ, ਮੰਨ ਲਓ ਕਿਸੇ ਦੀ ਪੈਨਸ਼ਨ ਹੈ, DBT ਜਿਹਨੂੰ ਆਪਾਂ ਕਹਿੰਦੇ ਹੈਗੇ ਆ, ਸਿੱਧਾ ਲਾਭ ਟ੍ਰਾਂਸਫਰ
1: ਜੀ,
0: ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜਿਹਨੂੰ ਕਹਿੰਦੇ ਆ, ਪੈਨਸ਼ਨ ਇਹਦੇ ਚ ਆ ਸਕਦੀ ਹੈ, ਬੀਮੇ ਦੇ ਪੈਸੇ ਆਉਣੇ ਆ, ਜਾਂ ਇਸ ਖਾਤੇ ਵਿੱਚ ਪੈਸੇ ਜਮ੍ਹਾਂ ਕਰਕੇ ਅਸੀਂ ਕਿਸੇ ਹੋਰ ਥਾਂ ਤੇ ਭੇਜਣੇ ਆ, ਉਹ ਵੀ ਡਾਇਰੈਕਟ ਇਹਦੇ ਚੋਂ ਚਲੇ ਜਾਂਦੇ ਹੈ।
1: ਮਤਲਬ ਸਾਰੀਆਂ ਸਹੂਲਤਾਂ
0: ਜਿਹੜੀਆਂ ਇੱਕ ਆਮ ਖਾਤੇ ਵਾਸਤੇ, ਇੱਕ ਆਮ ਖਾਤਾ ਧਾਰਕ ਵਾਸਤੇ ਸਹੂਲਤਾਂ ਨੇ, ਉਹ ਸਾਰੇ ਦੀਆਂ ਸਾਰੀਆਂ ਸਹੂਲਤਾਂ PMJDY ਖਾਤੇ ਦੇ ਵਿੱਚ ਸ਼ਾਮਲ ਹੈਗੀਆਂ, ਉਹ ਉਸ ਖਾਤਾ ਧਾਰਕ ਨੂੰ ਮਿਲਣਗੀਆਂ
1: ਜੀ। ਬਹੁਤ ਵਧੀਆ ਗੱਲ ਹੈ। ਵੈਸੇ ਤਾਂ ਹੁਣ ਜਿਹੜੀ ਬੈਂਕਿੰਗ ਸੇਵਾਵਾਂ ਨੇ ਸਾਰੀਆਂ ਡਿਜੀਟਲ ਹੋ ਗਈਆਂ, ਹੈ ਨਾ, ਤੁਸੀਂ ਵੀ ਇਸ ਦੇ ਨਾਲ ਪੂਰੇ ਵਾਕਫ ਹੋ ਕਿ ਜਿਹੜਾ ਗਰੀਬ ਵਰਗ ਹੈ, ਗਰੀਬ ਤਬਕਾ ਹੈ, ਉਹ ਇਹ ਸਾਰਾ ਕੁਝ ਬੈਂਕ ਆ ਕੇ ਹੀ ਕਰਵਾਉਂਦਾ ਜਾਂ ਉਹ ਆਪ ਵੀ ਕਰ ਸਕਦਾ?
0: ਨਹੀਂ, ਇਸ ਤਰ੍ਹਾਂ ਨਹੀਂ ਹੈ
1: ਜੀ।
0: ਬੈਂਕ ਆਉਣ ਦੀ ਜ਼ਰੂਰਤ ਨਹੀਂ, ਜਦੋਂ ਆਪਾਂ ਕਹਿੰਦੇ ਹਾਂ ਕਿ ਦੂਜੇ ਖਾਤਿਆਂ ਵਾਂਗ ਇਸ ਖਾਤੇ ਦੇ ਵਿੱਚ ਵੀ ਸਾਰੀਆਂ ਸਹੂਲਤਾਂ ਮਿਲ ਰਹੀਆਂ, ਤੇ ਇਹਦਾ ਮਤਲਬ ਇਹ ਹੈਗਾ ਕਿ ਉਹ ਸਾਰੀਆਂ, ਜਦੋਂ ਕਿਸੇ ਨੂੰ ਰੁਪੇ ਡੈਬਿਟ ਕਾਰਡ ਮਿਲ ਗਿਆ ਤੇ ਇਹਦਾ ਮਤਲਬ ਹੈ ਕਿ ਉਹ ਡਿਜੀਟਲ ਹੋ ਗਿਆ।
1: ਉਹੀ ਤਾਂ ਗੱਲ ਹੈ।
0: ਹਾਂਜੀ
1: ਜੀ।
0: ਔਰ ਉਹ ਕਿਸੇ ਵੀ ATM ਕਾਰਡ ਦੇ ਉੱਤੇ ਜਾ ਕੇ ਜਾਂ ਉਹਦੇ ਨਾਲ ਜਿਹੜੀਆਂ ਬਾਕੀ ਸਹੂਲਤਾਂ ਮਿਲਦੀਆਂ ਨੇ, ਜਿਹਨੂੰ ਆਪਾਂ ਡਿਜੀਟਲ ਟ੍ਰਾਂਸਫਰ ਕਹੀਏ, ਉਹ ਸਾਰਾ ਕੁਝ ਕਰ ਸਕਦਾ
1: ਜੀ। ਕਿਉਂਕਿ ਤੁਸੀਂ ਦੱਸਿਆ ਕਿ ATM ਕਾਰਡ ਜਿਹੜਾ ਉਹ ਵੀ ਮਿਲੇਗਾ,
0: ਉਹ ਵੀ ਮਿਲੇਗਾ,
1: ਔਰ ਇਸ ਕਰਕੇ ਜਿਹੜਾ ਪੈਸਾ ਕਢਵਾਉਣਾ ਬਹੁਤ ਆਸਾਨ ਹੈ।
0: ਬਿਲਕੁਲ, ਇਹ ਜਿਹੜੇ ATM ਕਾਰਡ ਹੈ ਨਾ
1: ਜੀ,
0: ਇਹ ਵੀ ਇੱਕ ਨਾਲ ਮੈਂ ਦੱਸਣਾ ਚਾਹਾਂਗਾ ਸਰੋਤਿਆਂ ਦੀ ਜਾਣਕਾਰੀ ਵਾਸਤੇ ਕਿ ਜੇਕਰ ਤੁਸੀਂ ATM ਕਾਰਡ ਦੀ ਵਰਤੋਂ ਕੀਤੀ ਹੈ, ATM ਕਾਰਡ ਲਿਆ, ATM ਕਾਰਡ ਦੇ ਨਾਲ ਤੁਸੀਂ ਟ੍ਰਾਂਜੈਕਸ਼ਨ ਕੀਤੀ ਉਹਦੇ ਚੋਂ, ਤੇ

0: ਰੱਬ ਨਾ ਕਰੇ ਕਿ ਉਸ ਟ੍ਰਾਂਜੈਕਸ਼ਨ ਦੇ 45 ਦਿਨਾਂ ਦੇ ਵਿੱਚ ਅਗਰ ਉਸ ਖਾਤਾ ਧਾਰਕ ਦੀ ਦੁਰਘਟਨਾ ਦੇ ਵਿੱਚ ਡੈਥ ਹੋ ਜਾਂਦੀ ਤੇ ਉਹਦੇ ਵਾਸਤੇ 1,00,000 ਰੁਪਏ ਦਾ ਕਵਰ ਹੈ।
1: ਅੱਛਾ,
0: ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਆਂਢ ਗੁਆਂਢ ਤੁਹਾਡੇ ਕੁਛ ਮਿੱਤਰ ਪਿਆਰੇ ਨੇ ਜਿਹੜੇ ਕਿਸੇ ਦਾ ਅਗਰ ਖਾਤਾ ਬੈਂਕ ਵਿਚ ਨਹੀਂ ਤੇ ਉਹਨਾਂ ਨੂੰ ਇਹ ਗੱਲ ਜ਼ਰੂਰ ਦੱਸੋ ਕਿ ਖਾਤਾ ਜਿਹੜਾ ਹੈ ਉਹ 0 ਬੈਲੈਂਸ ਤੇ ਵੀ ਖੁੱਲ ਸਕਦਾ। ਇਹਦੇ ਵਾਸਤੇ ਬੈਂਕਾਂ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਬਹੁਤ ਸਾਰੇ ਜਿਹੜੇ ਪ੍ਰਚਾਰ ਪ੍ਰਸਾਰ ਦੇ ਸਾਧਨ ਵਰਤੇ ਗਏ ਆ ਜਿਹਦੇ ਵਿਚ ਅਸੀਂ ਇਹ ਜਿਵੇਂ ਮੈਂ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਪੰਫਲੈਟ ਅਸੀਂ ਛਪਾ ਕੇ ਸਾਡੀਆਂ ਜਿਹੜੀ ਮੈਂ ਐਨਜੀਓ ਦੀ ਗੱਲ ਕੀਤੀ ਹੈ ਉਹਨਾਂ ਨੂੰ ਦਿੱਤੇ ਹੋਏ ਆ ਉਹ ਵੰਡਦੇ ਆ। ਬੈਂਕਾਂ ਦੇ ਵਿਚ ਅਸੀਂ ਰੱਖੇ ਹੋਏ ਆ ਜਿਹੜਾ ਸਾਡਾ ਕਾਊਂਟਰ ਹੁੰਦਾ ਹੈ ਜਿੱਥੇ ਕਸਟਮਰ ਆ ਕੇ ਦੇਖਦੇ ਆ ਉੱਥੇ ਇਹਦੀ ਪੂਰੀ ਜਿਹੜੀ ਜਾਣਕਾਰੀ ਇਹਦੇ ਤੁਸੀਂ ਕਹਿ ਲੋ ਕਿ ਜਿਹੜੇ ਫਾਇਦੇ ਨੇ ਤੇ ਕਿਹੜੇ ਦਸਤਾਵੇਜ਼ ਚਾਹੀਦੇ ਨੇ ਹੈਲਪਲਾਈਨ ਨੰਬਰ
1: ਸਾਰਾ ਕੁਝ ਜਿਹੜਾ ਹੈ ਉਹ ਦਿੱਤਾ ਹੋਇਆ ਔਰ ਤੁਸੀਂ ਆਰਾਮ ਦੇ ਨਾਲ ਜਾ ਕੇ ਇਹ ਖਾਤਾ ਖੋਲ ਸਕਦੇ ਹੋ ਔਰ ਬੈਂਕ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਤੁਹਾਡੀ ਪੂਰੀ ਸਹਾਇਤਾ ਕਰਨਗੇ ਔਰ ਤੁਸੀਂ ਕਿਤੇ ਵੀ ਤੁਹਾਨੂੰ ਕੋਈ ਦਿੱਕਤ ਜਿਹੜੀ ਹੈ ਉਹ ਨਹੀਂ ਆਏਗੀ। ਹਾਂ ਜੀ, ਔਰ ਦੇਖੋ ਜੀ ਜਿਹੜੀ ਇਹ ਅਸੀਂ ਗੱਲ ਇੱਥੇ ਨਿਬੇੜਦੇ ਆ ਕਿ ਜਿਹੜੀ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸਿਰਫ ਬੈਂਕ ਖਾਤਾ ਖੋਲਣ ਦੀ ਯੋਜਨਾ ਨਹੀਂ ਹੈ ਸਗੋਂ ਦੇਸ਼ ਦੇ ਹਰ ਵਰਗ ਨੂੰ ਵਿੱਤੀ ਤੌਰ ਤੇ ਸਸ਼ਕਤ ਬਣਾਉਣ ਦੀ ਇਹ ਜਿਹੜੀ ਹੈ ਇਹ ਯੋਜਨਾ ਹੈ।
0: ਬਿਲਕੁਲ ਪ੍ਰਭਜੋਤ ਜੀ,
1: ਔਰ ਜੇਕਰ ਲੋਕ ਜਿਹੜੇ ਨੇ ਇਸ ਦਾ ਲਾਭ ਉਠਾਉਣਗੇ ਜਾਗਰੂਕ ਹੋਣਗੇ ਬੈਂਕਿੰਗ ਸੇਵਾਵਾਂ ਦੀ ਸਹੀ ਵਰਤੋਂ ਕਰਨਗੇ ਤਾਂ ਇਹ ਯੋਜਨਾ ਜਿਹੜੀ ਹੈ ਆਰਥਿਕ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਨ ਵਿਚ ਹੋਰ ਵੀ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ ਨਾ ਜੀ। ਤੇ ਮੋਹਨ ਮੋਤੀ ਜੀ ਤੁਸੀਂ ਸਾਡੇ ਸਟੂਡੀਓ ਵਿਚ ਆਏ ਔਰ ਜਿਹੜੇ ਅੱਜ ਪੂਰੇ ਹੋ ਰਹੇ ਨੇ 12 ਸਾਲ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਇਸ ਦੇ ਵਿਚ ਤੁਸੀਂ ਬਹੁਤ ਸਾਰੀ ਸਾਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਬਹੁਤ ਬਹੁਤ ਸ਼ੁਕਰੀਆ ਜੀ।
2: ਹਾਂਜੀ ਸੁਣਿਆ ਜੀ, ਬਹੁਤ ਵਧੀਆ ਜੀ, ਬਹੁਤ ਜਾਣਕਾਰੀ ਨਾਲ ਭਰਪੂਰ ਜੀ।
3: ਦੇਖੋ ਨਾ ਇਹਦੇ ਨਾਲ ਜਿਹੜੀ ਯੋਜਨਾ ਬਚਤ ਦੀ ਜਿਹੜੀ ਯੋਜਨਾ ਹੁੰਦੀ ਹੈ ਨਾ ਇਹ ਸੁਆਣੀਆਂ ਤੋਂ ਸਿੱਖਣਾ ਸਾਨੂੰ ਚਾਹੀਦਾ।
2: ਬਿਲਕੁਲ ਜੀ, ਤੇ ਤੁਸੀਂ ਇਹ ਦੇਖੋ ਕਿ ਜਿਹੜੀ ਇਹ ਸਕੀਮ ਦੇ ਅੰਡਰ ਜਿਹੜੇ ਲੋਕਾਂ ਦੇ ਖਾਤੇ ਨਹੀਂ ਸੀਗੇ ਉਹਨਾਂ ਨੂੰ ਵੀ ਆਦਤ ਨਵੀਂ ਪੈ ਗਈ ਕਿ ਹਾਂ ਮੇਰਾ ਖਾਤਾ ਹੈਗਾ ਤੇ ਬਚਤ ਕਰਨੀ ਹੈ,
3: ਬਚਤ ਕਰਨੀ ਹੈ। ਤੇ ਲਓ ਜੀ ਫਿਰ ਤੁਸੀਂ ਬਚਤ ਦੀ ਗੱਲ ਕੀਤੀ, ਇੱਕ ਤੁਹਾਨੂੰ ਇੱਦਾਂ ਦਾ ਹੀ ਇੱਕ ਗੱਲਬਾਤ ਹੋਰ ਸੁਣਾਉਂਦੇ ਹਾਂ। ਡਾਕਟਰ ਅਮਨਦੀਪ ਕੌਰ ਸਾਡੇ ਕੋਲ ਆਏ ਸਨ, ਉਨ੍ਹਾਂ ਨੇ ਸਾਨੂੰ ਦੱਸਿਆ ਘਰੇਲੂ ਬਗੀਚੀ ਬਾਰੇ,
2: ਸੁਣਦੇ ਆ ਜੀ।
3: ਆਓ ਜੀ ਸੁਣੀਏ।
4: ਦੇਖੋ ਸਰ ਜਿਵੇਂ ਹੁਣ ਮੌਸਮ ਆ ਰਿਹਾ, ਅੱਗੇ ਸਰਦੀਆਂ ਦਾ ਮੌਸਮ ਆ ਰਿਹਾ, ਜਿਹੜੀ ਗਰਮ ਤੁਹਾਡੀ ਸਬਜ਼ੀ ਤਕਰੀਬਨ ਉਹ ਤਾਂ ਆਪਣੀ ਖਤਮ ਹੋ ਗਈ ਹੈ, ਜਿਹੜਾ ਇਹ ਹੁਣ ਬਰਸਾਤਾਂ ਦਾ ਮੌਸਮ ਚੱਲ ਰਿਹਾ ਵਰਖਾ ਦਾ, ਜਿਹੜਾ ਇਹ ਵਾਲਾ ਸੀਜ਼ਨ ਹੈ, ਜੇਕਰ ਅਸੀਂ ਇਹਦੇ ਵਿੱਚ ਗੱਲ ਕਰੀਏ ਜਿੱਦਾਂ ਹੁਣ ਅਗਸਤ ਦਾ ਮਹੀਨਾ ਖਤਮ ਹੋਣ ਜਾ ਰਿਹਾ, ਹੁਣ ਇਹਦੇ ਵਿੱਚ ਅਸੀਂ ਜਿਹੜੀ ਬਰਸਾਤ ਦੀ ਸਬਜ਼ੀ ਆ ਉਹਦੀ ਕਾਸ਼ਤ ਕਰ ਸਕਦੇ, ਜਿੱਦਾਂ ਹੁਣ ਆਪਣੇ ਕੋਲ ਟਮਾਟਰ ਹੈ, ਟਮਾਟਰ ਵੈਸੇ ਮੇਨਲੀ ਅਸੀਂ ਅਕਤੂਬਰ ਚ ਲਗਾਉਂਦੇ ਹਾਂ ਜਾਂ ਗਰਮੀ ਚ ਮਾਰਚ ਵਿੱਚ ਲਗਾਉਂਦੇ ਹਾਂ, ਅਸੀਂ ਇਸ ਮੌਸਮ ਦੇ ਵਿੱਚ ਬਰਸਾਤਾਂ ਦੇ ਵਿੱਚ ਅਸੀਂ ਇੱਕ ਵਰਾਇਟੀ ਸਾਡੀ ਹੈਗੀ ਆ ਪੰਜਾਬ ਵਰਖਾ ਬਹਾਰ, ਅਸੀਂ ਉਹਨਾਂ ਟਮਾਟਰਾਂ ਦੀ ਕਾਸ਼ਤ ਕਰ ਸਕਦੇ ਹਾਂ। ਐਕਚੁਲੀ ਜਿਹੜਾ ਇਹ ਵਾਲਾ ਮੌਸਮ ਹੈ, ਜੇਕਰ ਅਸੀਂ ਇਹ ਚ ਮੇਨ ਪ੍ਰੋਬਲਮ ਆਉਂਦੀ ਹੈ ਵਾਇਰਸ ਦੀ, ਕਿਉਂਕਿ ਚਿੱਟੀ ਮੱਖੀ ਦਾ ਹਮਲਾ ਕਾਫੀ ਹੁੰਦਾ ਇਹਨਾਂ ਦਿਨਾਂ ਦੇ ਵਿੱਚ। ਇਹ ਜਿਹੜੀ ਵਰਖਾ ਬਹਾਰ ਸਾਡੀ ਕਿਸਮ ਹੈ ਯੂਨੀਵਰਸਿਟੀ ਦੀ, ਇਹ ਵਾਇਰਸ ਨੂੰ ਰੈਜ਼ਿਸਟੈਂਟ ਹੈ, ਕਹਿਣ ਤੋਂ ਭਾਵ ਵੀ ਇੱਥੇ ਜਿਹੜੀ ਵਾਇਰਸ ਆ ਉਹਦਾ ਹਮਲਾ ਨਹੀਂ ਹੁੰਦਾ। ਸੋ ਕਿਸਾਨ ਵੀਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਟਮਾਟਰ ਹੈ ਵਰਖਾ ਬਹਾਰ ਉਹਦੀ ਕਾਸ਼ਤ ਕਰ ਸਕਦੇ ਹਾਂ, ਜਾਂ ਇਸ ਤੋਂ ਬਿਨਾਂ ਸਾਡੇ ਕੋਈ ਹਲਵਾ ਕੱਦੂ ਹੈ, ਜਿਹੜਾ ਹਲਵਾ ਕੱਦੂ ਹੈ ਉਹ ਵੀ ਜਿਹੜਾ ਇਹ ਵਾਲਾ ਮੌਸਮ ਹੈ ਇਹਦੇ ਵਿੱਚ ਕੋਈ ਪ੍ਰਾਈਵੇਟ ਵੀ ਕਿਸਮ ਨਹੀਂ ਹੈਗੀ ਇਸ ਮੌਸਮ ਚ ਲਗਾਉਣ ਦੇ ਲਈ, ਸਾਡੇ ਵਿੱਚ ਪੰਜਾਬ ਨਵਾਬ ਕਿਸਮ ਬੜੀ ਅੱਛੀ ਹੈ ਹਲਵਾ ਕੱਦੂ ਦੀ, ਅਸੀਂ ਉਹਦੀ ਵੀ ਕਾਸ਼ਤ ਕਰ ਸਕਦੇ ਹਾਂ।
3: ਇਹ ਤੋਂ ਇਲਾਵਾ ਦੇਖੋ ਇਹ ਤਾਂ ਜਿਹੜੇ ਆ ਗਿਆ ਕਿ ਮੌਸਮੀ ਸਬਜ਼ੀ ਦੀ ਆਪਾਂ ਗੱਲ ਕਰਦੇ ਹਾਂ, ਜੇ ਮੌਸਮ ਦੇ ਲਿਹਾਜ਼ ਨਾਲ ਆਪਾਂ ਗੱਲ ਕਰਨੀ ਹੈ, ਉਦਾਂ ਜੇ ਆਪਾਂ ਹਾੜੀ ਸੋਹਣੀ ਗੱਲ ਕਰਦੇ ਹਾਂ ਕਿ ਘਰੇਲੂ ਬਗੀਚੀ ਦੇ ਕੁਛ ਖਾਸ ਸਬਜ਼ੀਆਂ ਹੀ ਘਰੇਲੂ ਬਗੀਚੀ ਸ਼ਾਮਲ ਹੈ ਕਿ ਸਾਰੀਆਂ ਸਬਜ਼ੀਆਂ ਨੂੰ ਘਰੇਲੂ ਬਗੀਚੀ ਲੈ ਕੇ ਆ ਸਕਦੇ ਹਾਂ ਆਪਾਂ?
4: ਦੇਖੋ ਗੱਲ ਏਦਾਂ ਹੈ, ਅਸੀਂ ਘਰੇਲੂ ਬਗੀਚੀ ਜੇਕਰ ਅਸੀਂ ਤਿਆਰ ਕਰਨੀ, ਸਭ ਤੋਂ ਪਹਿਲਾਂ ਸਾਨੂੰ ਜਿਹੜੇ ਸਾਡੇ ਫੈਮਿਲੀ ਮੈਂਬਰ ਹੈ ਉਹਨਾਂ ਦੀ ਕੀ ਪਸੰਦ ਹੈ, ਠੀਕ ਹੈ, ਸਾਨੂੰ ਉਹ ਧਿਆਨ ਚ ਰੱਖਣਾ ਚਾਹੀਦਾ। ਦੂਜੀਆਂ ਜਿਹੜੀਆਂ ਸਬਜ਼ੀਆਂ ਸਾਨੂੰ ਘੱਟ ਮਿਲਦੀਆਂ ਨੇ, ਜਿਵੇਂ ਅਸੀਂ ਐਗਜ਼ੋਟਿਕ ਵੈਜੀਟੇਬਲ ਕਹਿ ਦਿੰਦੇ ਹਾਂ, ਜਿਵੇਂ ਬਰੋਕਲੀ ਹੋਗੀ, ਲੈਟਿਸ ਹੋਗੀ, ਜਿਵੇਂ ਸਾਡੇ ਕੋਲ ਗਾਜਰਾਂ ਦੇ ਵਿੱਚ ਕਾਲੀ ਗਾਜਰ ਹੈ ਨਾ, ਪਹਿਲਾਂ ਹੁਣ ਲੋਕ ਪੁਰਾਣੇ ਲੋਕ ਬਹੁਤ ਵਰਤਦੇ ਸੀਗੇ ਪਰ ਅੱਜ ਕੱਲ੍ਹ ਲੋਕਾਂ ਦਾ ਧਿਆਨ ਨਹੀਂ ਹੈ, ਇਹਦੀ ਅਸੀਂ ਕਾਂਜੀ ਬਣਾ ਸਕਦੇ ਹਾਂ। ਸੋ ਕਿਚਨ ਗਾਰਡਨ ਦੇ ਵਿੱਚ ਜਿਹੜੀਆਂ ਸਾਡੀਆਂ ਪੌਸ਼ਟਿਕ ਜਿਹੜੀਆਂ ਕਿ ਕਹਿ ਲਓ ਵੀ ਜ਼ਿਆਦਾਤਰ ਵਿਟਾਮਿਨ ਹੋਣ, ਮਿਨਰਲਸ ਹੋਣ, ਹੈ ਨਾ, ਆਪਾਂ ਉਹ ਵਾਲੀਆਂ ਸਬਜ਼ੀਆਂ ਨੂੰ ਤਰਜੀਹ ਦਿੰਦੇ ਹਾਂ, ਜਿਵੇਂ ਆਪਾਂ ਲੈਟਿਸ ਲਾ ਲਓ, ਬਰੋਕਲੀ ਲਾ ਲਓ, ਜਿੱਦਾਂ ਇਸ ਤੋਂ ਬਿਨਾਂ ਸਾਡੇ ਕੋਲ ਜਿੱਦਾਂ ਪੀਲੀ ਗਾਜਰ ਹੈ, ਹੈ ਨਾ, ਸੰਤਰੀ ਗਾਜਰ ਹੈ। ਸੋ ਜਿਹੜੀਆਂ ਰੰਗਦਾਰ ਸਬਜ਼ੀਆਂ ਨੇ ਇਹਦੇ ਵਿੱਚ ਆਪਣੇ ਕੋਲ ਕਹਿ ਲਓ ਜਿਹੜੇ ਐਂਥੋਸਾਇਨਿਨ ਆ, ਬੜੀਆਂ ਅੱਛੀਆਂ ਪ੍ਰੋਪਰਟੀਜ਼ ਹੈ, ਆਪਾਂ ਇਹ ਲਿਆ ਸਕਦੇ ਹਾਂ। ਦੂਜਾ ਅਸੀਂ ਇਹ ਗੱਲ ਕਹਿੰਦੇ ਜਦੋਂ ਘਰੇਲੂ ਬਗੀਚੀ ਲਾਉਣੀ ਆਪਾਂ ਗਮਲਿਆਂ ਦੇ ਵਿੱਚ ਜਾਂ ਆਪਾਂ ਪਲਾਸਟਿਕ ਬੈਗ ਦੇ ਵਿੱਚ ਵੀ ਅਸੀਂ ਕਾਸ਼ਤ ਕਰਨੀ ਆ, ਅਸੀਂ ਉਹ ਵਾਲੀ ਸਬਜ਼ੀ ਲਾਈਏ ਜਿਨ੍ਹਾਂ ਦੇ ਤੇ ਜ਼ਿਆਦਾ ਫਰੂਟ ਲੱਗਣ, ਜਿਵੇਂ ਟਮਾਟਰ ਹੋ ਗਿਆ, ਹੈ ਨਾ, ਮਿਰਚ ਹੋ ਜਾਂਦੀ ਹੈ, ਬੈਂਗਣ, ਜਿਨ੍ਹਾਂ ਨੂੰ ਜ਼ਿਆਦਾ ਫਲ ਲੱਗਦੇ ਨੇ, ਕਿਉਂਕਿ ਜਿੱਦਾਂ ਹੁਣ ਜੇ ਆਪਾਂ ਮੂਲੀ ਲਗਾ ਲਈ ਜਾਂ ਗੋਭੀ ਲਗਾ ਲਈ ਆਪਾਂ ਨੂੰ ਇੱਕ ਇੱਕ ਫੁੱਲ ਮਿਲਣਾ, ਜੇਕਰ ਅਸੀਂ ਇਹਨਾਂ ਨੂੰ ਤਰਜੀਹ ਦਈਏ ਤੇ ਇਹ ਬੈਟਰ ਹੈ। ਤੇ ਜਿਵੇਂ ਗਰਮੀ ਦਾ ਮੌਸਮ ਹੈ, ਗਰਮੀ ਚ ਆਪਾਂ ਨੂੰ ਪਤਾ ਹੀ ਹੈ ਜਿਹੜੀ

0: ਆਪਣੀ ਸਬਜ਼ੀਆਂ ਕੱਦੂ ਵਾਲੀ ਜਾਤੀ ਵਾਲੀਆਂ ਉਹ ਸਾਰੀਆਂ ਆਪਾਂ ਨਾ ਗਰੋ ਬੈਗਸ ਦੇ ਵਿੱਚ ਲਾ ਕੇ ਜਾਂ ਗਮਲਿਆਂ ਦੇ ਵਿੱਚ ਲਾ ਕੇ ਈਵਨ ਆਪਾਂ ਨੀਚੇ ਜ਼ਮੀਨ ਤੇ ਲਾ ਕੇ ਆਪਾਂ ਨੂੰ ਟ੍ਰੇਨ ਕਰ ਲੈਂਦੇ ਹਾਂ ਠੀਕ ਹੈ ਸੋ ਕੋਈ ਵੀ ਸਬਜ਼ੀ ਹੈ ਅਸੀਂ ਲਗਾ ਸਾਰੀਆਂ ਜੰਗਦੇ ਹਾਂ ਪਰ ਜਿਹੜੀ ਘੱਟ ਮਿਲਦੀਆਂ ਨੇ ਜਾਂ ਜਿਹੜੀਆਂ ਸਾਡੇ ਪਰਿਵਾਰ ਨੂੰ ਜ਼ਿਆਦਾ ਪਸੰਦ ਹੈ ਜਿਵੇਂ ਪੱਤੇਦਾਰ ਸਬਜ਼ੀਆਂ ਹੋ ਗਈਆਂ ਜਾਂ ਈਵਨ ਸੈਲਡ ਦੇ ਲਈ ਹੈ ਆਪਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ
1: ਅੱਛਾ ਡਾਕਟਰ ਸਾਹਿਬ ਦੇਖੋ ਜੋ ਮੌਸਮ ਜਿਹੜੇ ਹੈ ਆਪਣੇ ਤੇ ਰੁੱਤ ਬਹੁਤ ਛੇਤੀ 3 ਮਹੀਨਿਆਂ ਬਾਅਦ ਰੁੱਤ ਦਾ ਪ੍ਰਭਾਵ ਬਦਲ ਜਾਂਦਾ ਹੈ ਕਿਉਂਕਿ ਸਬਜ਼ੀ ਭਾਜੀ ਇੱਕ ਐਸੀ ਚੀਜ਼ ਹੈ ਇਹ ਤੇ ਠੰਡ ਨੇ ਵੀ ਅਸਰ ਕਰਨਾ ਹੈ ਤੇ ਗਰਮੀ ਨੇ ਵੀ ਅਸਰ ਕਰਨਾ ਹੈ ਤੋ ਇਸ ਕਰਕੇ ਕੋਈ ਵਿਧੀ ਵਿਧਾਨ ਜੇ ਢੰਗ ਤਰੀਕਾ ਆਪਾਂ ਕਹੀਏ ਕਿ ਤੋ ਬੈਗ ਹੈ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਕਿਸੇ ਤਰ੍ਹਾਂ ਵੀ ਲਾ ਸਕਦੇ ਹਾਂ ਪਰ ਉਪਰੋਂ ਜਿਹੜਾ ਹੈ ਸੂਰਜ ਦੀਆਂ ਕਿਰਨਾਂ ਤੋਂ ਬਚਾਉਣਾ ਜਾਂ ਕੋਰੇ ਤੋਂ ਬਚਾਉਣਾ ਉਸ ਲਿਹਾਜ਼ ਨਾਲ ਵੀ ਕਿਉਂਕਿ ਪਹਿਲਾਂ ਬੰਦੋਬਸਤ ਕਰਕੇ ਚੱਲਾਂਗੇ ਤਾਂ ਹੀ ਜਿਹੜੀ ਸਬਜ਼ੀ ਭਾਜੀ ਨੇਪਰੇ ਚੜੂਗੀ
0: ਬਿਲਕੁਲ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਗਰਮੀ ਸਰਦੀ ਦੀ ਜਿਵੇਂ ਗਰਮੀਆਂ ਦਾ ਮੌਸਮ ਹੈ ਉਹਦੇ ਵਿੱਚ ਆਪਾਂ ਇੱਕ ਸ਼ੇਡ ਨੈੱਟ ਆਉਂਦੀ ਹੈ ਠੀਕ ਹੈ ਜਿਹੜੀ ਆਪਾਂ ਹਰੀ ਜਾਲੀ ਕਹਿ ਦਿੰਦੇ ਹਾਂ ਸੋ ਗਰਮੀ ਵਿੱਚ ਅਸੀਂ ਸ਼ੇਡ ਨੈੱਟ ਦੀ ਵਰਤੋਂ ਕਰਦੇ ਧੁੱਪ ਬਹੁਤ ਜ਼ਿਆਦਾ ਆ ਜਾਂਦੀ ਅਸੀਂ ਸ਼ੇਡ ਨੈੱਟ ਲਾ ਕੇ ਉਹਨੂੰ ਉਪਰੋਂ ਕਰਕੇ ਤਾਂ ਕਿ ਜਿਹੜੀ ਰੋਸ਼ਨੀ ਆ ਘੱਟ ਪਵੇ ਤਾਂ ਅਸੀਂ ਸ਼ੇਡ ਨੈੱਟ ਦੀ ਵਰਤੋਂ ਕਰ ਸਕਦੇ ਹਾਂ ਤੇ ਜੇਕਰ ਸਰਦੀ ਦਾ ਮੌਸਮ ਚ ਆਪਾਂ ਪਲਾਸਟਿਕ ਦੀ ਜਿਹੜੀ ਸ਼ੀਟ ਹੈ ਆਪਾਂ ਉਹਦੀ ਕਲਰ ਟਨਲ ਵੀ ਬਣਾ ਸਕਦੇ ਹਾਂ ਜਿੱਦਾਂ ਟਨਲ ਆਪਾਂ ਨੀਵੀਆਂ ਸੁਰੰਗਾਂ ਜਿਹਨੂੰ ਕਹਿ ਦਿੰਦੇ ਹਾਂ ਜਾਂ ਵਾਕਿੰਗ ਟਨਲ ਅਸੀਂ ਘਰ ਚ ਵਾਕਿੰਗ ਟਨਲ ਬਣਾ ਸਕਦੇ ਹਾਂ ਆਪਾਂ ਉਹਦੇ ਨੀਚੇ ਸਾਰੇ ਬੈਗ ਰੱਖ ਸਕਦੇ ਹਾਂ ਜੇ ਨਹੀਂ ਤਾਂ ਆਪਾਂ ਵੈਸੇ ਉੱਪਰ ਸ਼ੀਟ ਪਾ ਕੇ ਉਹਦੇ ਨਾਲ ਕਵਰ ਕਰ ਸਕਦੇ ਇਹਦੇ ਨਾਲ ਸਾਡੀ ਸਬਜ਼ੀ ਹੈ ਉਹ ਆਪਣੀ ਬਚ ਸਕਦੀ ਹੈ ਸਬਜ਼ੀ
1: ਕਿਉਂਕਿ ਪੁੱਛਿਆ ਮੈਂ ਤਾਂ ਹੈ ਡਾਕਟਰ ਸਾਹਿਬ ਬਾਅਦ ਦੇ ਵਿੱਚ ਜਦੋਂ ਪੱਤੇ ਹੀ ਸੜ ਗਏ ਜਾਂ ਸਬਜ਼ੀ ਸਾੜਾ ਹੀ ਪੈ ਗਿਆ ਹਨਾ ਮੌਸਮ ਨੇ ਖਰਾਬ ਹੀ ਕਰਤਾ ਤੇ ਬਾਅਦ ਦੇ ਵਿੱਚ ਫਿਰ ਆਪਾਂ
0: ਬਹੁਤ ਕੁਝ ਆ ਗਿਆ ਜੇਕਰ ਆਪਾਂ ਸ਼ੇਡ ਨੈਟਸ ਅਲੱਗ ਅਲੱਗ ਤਰ੍ਹਾਂ ਦੀਆਂ ਕਿਸੇ ਸਿੱਧੀ ਬਹੁਤ ਘੱਟ ਲਾਈਟ ਆਉਂਦੀ ਕਿਸੇ ਚ ਉਸ ਤੋਂ ਵੱਧ ਆਉਂਦੀ ਹੈ ਸੋ ਅਲੱਗ ਅਲੱਗ ਟਾਈਪ ਹੈ ਸਾਨੂੰ ਜਿੰਨੀ ਕੁ ਸ਼ੇਡ ਚਾਹੀਦੀ ਆ ਅਸੀਂ ਉਸ ਹਿਸਾਬ ਨਾਲ ਉਹਦੀ ਚੋਣ ਕਰ ਸਕਦੇ ਹਾਂ ਸਾਨੂੰ ਕਿੰਨੇ ਪਰਸੈਂਟ ਉਹਦੀ ਲਾਈਟ ਚਾਹੀਦੀ ਹੈ
1: ਕਿਉਂਕਿ ਵੂਮਨ ਜਿਹੜੇ ਸਾਡੇ ਸ਼ਹਿਰਾਂ ਦੇ ਵੀਰ ਭਰਾ ਹੈ ਕਿਉਂਕਿ ਉਹਨਾਂ ਦਾ ਵੀ ਸ਼ੌਕ ਅੱਜ ਕੱਲ ਆਪਾਂ ਦੇਖਦੇ ਹਾਂ ਬਹੁਤ ਸਾਰਾ
2: ਨਮਸਕਾਰ ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਕੇਸ਼ ਕੁਮਾਰ नेपाल और तिब्बत में विनाशकारी बाढ़ से मृतकों की संख्या बढ़कर 547 हो गई है 1545 लोग अब भी लापता हैं। राहत और बचाव दल लापता लोगों की तलाश कर रहे हैं दक्षिण पश्चिमी चीन में 5.1 तीव्रता के भूकंप के बाद फिर से बाढ़ की आशंका बढ़ गई है अधिकारियों ने प्रभावित जिलों से 800 से अधिक लोगों को सुरक्षित स्थानों पर पहुंचाया है विदेश मंत्रालय के प्रवक्ता रणधीर जायसवाल ने बताया कि नेपाल में बुधवार को अचानक बाढ़ के बाद 320 भारतीय नागरिकों से संपर्क नहीं हो सका है उन्होंने कहा कि अन्य देशों के भारतीय मूल के लगभग 100 लोगों से भी संपर्क नहीं हो सका है श्री जायसवाल ने नई दिल्ली में बताया कि तमिलनाडु के 21 भारतीय नागरिक बाढ़ प्रभावित इलाके से नई दिल्ली पहुंच गए हैं
3: 21 भारतीय नागरिक जो फंसे हुए थे कैलाश मानसरोवर की यात्रा पे गए थे कल काठमांडू पहुंचे उस क्षेत्र से जहां पर ये हादसा हुआ और कल हमारे राजदूत उनसे मिले उनका हालचाल पूछा और हमारी एमएससी ने उनके लिए ये ट्रैवल अरेंजमेंट बनाया आज वो दिल्ली पहुंच चुके हैं उसके अलावा 63 भारतीय नागरिक जो त्रिशूली हाइड्रो पावर में काम करते हैं त्रिशूली 1 उनको भी वहां से बचाया गया है 96 भारतीय नागरिक चीन से नेपाल की तरफ आ चुके हैं और ये सभी लोग सुरक्षित हैं
2: श्री जायसवाल ने कहा कि चीन की तरफ फंसे 96 भारतीय नागरिक सुरक्षित रूप से जमीन के रास्ते नेपाल पहुंच गए हैं और उन्हें वहां से निकालने के प्रयास जारी हैं। उन्होंने कहा कि चीन की तरफ लगभग 400 भारतीय नागरिक सुरक्षित हैं और अपने परिवारों के संपर्क में हैं। इस बीच भारत ने नेपाल को मानवीय सहायता बढ़ा दी है भारत ने बचाव और राहत कार्यों में मदद के लिए 47 टन से अधिक राहत सामग्री भेजी है श्री जायसवाल ने कहा कि सरकार ने विदेश मंत्रालय में 24 घंटे कार्यरत नियंत्रण कक्ष बनाया है विदेश मंत्री सुब्रमण्यम जयशंकर ने नेपाल से सुरक्षित वापस आए तमिलनाडु के 21 तीर्थयात्रियों से मुलाकात की ये तीर्थयात्री कल बाढ़ प्रभावित क्षेत्र से काठमांडू पहुंचे थे और आज दोपहर नई दिल्ली पहुंचे डॉ जयशंकर ने नेपाली सेना और सरकार को इसके लिए धन्यवाद दिया सरकार ने कहा है कि देश में चीनी की कोई कमी नहीं है और उचित कीमतों पर पर्याप्त मात्रा में चीनी उपलब्ध कराने के लिए सभी आवश्यक उपाय किए जाएंगे उपभोक्ता कार्य मंत्रालय ने बताया कि हाल के दिनों में चीनी की कीमतों में लगभग 20% की गिरावट आई है जबकि खुदरा चीनी की कीमतें भी कम होने लगी हैं सरकार ने चीनी की समयबद्ध उपलब्धता सुनिश्चित करने के लिए मौजूदा मासिक कोटा प्रणाली के स्थान पर अगले महीने से पाक्षिक चीनी आवंटन प्रणाली शुरू करने का निर्णय लिया है नए सीजन के लिए गन्ने की पेराई 15 अक्टूबर से शुरू होगी इस दौरान 10 लाख टन से अधिक चीनी उत्पादन की संभावना है सरकार ने चीनी मिलों को अक्टूबर में उत्पादित चीनी को बिना किसी प्रतिबंध के बेचने की अनुमति दे दी है परीक्षा सुधारों के लिए गठित

ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੈ ਰੰਗ ਰਾਤੀ ਸਹਿਜ ਕੀ ਮਾਤੀ

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਅਨਾਜਿਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠਕ ਮਾਰਿਆ ਕਰਮ ਪਾਇਆ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ।

ਸਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ

ਬਵੇਕ ਦਾਨ ਵਿਸਾਹ ਦਾਨ ਭਰੂਸਾ ਦਾਨ ਦਾਨਾ ਸਿਰ ਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ।

ਕੋਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਾਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਨਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਜ਼ੂਰ, ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ।